ਸਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਜੀਉ ਪਿੰਡਾ ਸਭ ਤੇਰਾ ਵਾਹਿਗੁਰੂ ਕਹੁ ਨਾਨਕ ਸਭ ਦਿਨ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਬਾਹੀ ਦੇਖ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆ ਰਿਹਾ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕ

ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਨਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ ਦੇ ਉੱਟਿਆਂ ਦੇ ਓਟ ਗੁਰੂ ਗਰੀਬ ਬਨਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਰ ਕਿਰਪਾ ਮਿਹਰ ਬਖਸ਼ਿਸ਼ ਹੋਈ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਪਾਵਨ ਬਾਣੀ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਪਾਵਨ ਬਾਣੀ ਪੜ੍ਹਦਿਆਂ ਸੱਚੇ ਪਾਤਸ਼ਾਹ ਜੀ ਅੱਖਰ ਵਾਧਾ ਘਾਟਾ ਪ੍ਰਤਿਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਾਈਆਂ ਸੰਗਤਾਂ ਦਿਆਂ ਹਿਰਦਿਆਂ 'ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਕਦਮ ਕਦਮ ਲੇਖੇ ਲਾਉਣੇ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪੰਥ ਵਿੱਚ ਏਕਤਾ ਅਤੇ ਸਭਾ ਬਖਸ਼ਣਾ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਆ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਉਹ ਸੰਧਿਆ ਦੇ ਦੀਵਾਨ ਦੀ ਅਲਮਤਾ ਕਰ ਰਹੇ ਨੇ। ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਪਰੰਤ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ ਕਥਾ ਦੀ ਹਾਜ਼ਰੀ ਭਰਨਗੇ, ਅਤੇ ਅੱਜ ਵਿਸ਼ੇਸ਼ ਤੌਰ 'ਤੇ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ 7:15 ਤੋਂ 8:30 ਵਜੇ ਤੱਕ ਗੁਰਬਾਣੀ ਦੇ ਕੀਰਤਨ ਕਰਨਗੇ। ਉਪਰੰਤ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਦਾ ਢਾਡੀ ਜਥਾ ਇਕਤਾ ਦੀ ਸਾਂਝ ਪਾਉਣਗੇ। ਸੋ ਆਓ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਆਓ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ। ਉਪਰੰਤ ਅੱਜ ਵਿਸ਼ੇਸ਼ ਤੌਰ 'ਤੇ ਭਾਈ ਨਰਿੰਦਰ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ 7:15 ਤੋਂ 8:30 ਤੱਕ ਗੁਰਬਾਣੀ ਦੇ ਕੀਰਤਨ ਸੰਗਤਾਂ ਨੂੰ ਸਰਵਣ ਕਰਾਉਣਗੇ। ਸੋ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰਨਾ ਜੀ। ਭਾਈ ਸਾਹਿਬ ਜੀ 4 ਸਤੰਬਰ ਤੱਕ ਇਸੇ ਤਰ੍ਹਾਂ ਗੁਰਬਾਣੀ ਦੇ ਕੀਰਤਨ 7:30 ਤੋਂ 8:30 ਤੱਕ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ 4 ਤਰੀਕ ਤੱਕ ਹਾਜ਼ਰੀ ਭਰਨਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਅਤੇ ਬਖਸ਼ਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਨਾ ਮੱਲਣ ਜਾਣੀਐ ਕਾਬਲ ਰੇਖ ਰਾਓ ਗੁਰ ਭਾਈ ਮਾਧੋ ਸੋਢੀ ਕਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ ਭਾਈ ਭੀਵਾ ਸੀਰ ਹਰੰਦ ਰੂਪ ਚੰਦ ਸਨ ਮੁੱਖ ਸਤ ਭਾਈ ਪ੍ਰਤਾਪ ਸਿੱਖ ਸੂਰਮਾ

थानेसर संगत बहलाई गोपी मैता जानिए तीर्थ नथा गुर सरनाई पाऊ मोकल आखिए ढिली मंडल गुरमत पाई जीवंद जग सी फतेहपुर सेठ तलोके सेव कमाई सतगुर दी वड्डी वड्याई जीवंद जग सी फतेहपुर सेठ तलोके सेव कमाई सतगुर दी वड्डी वड्याई वाहेगुरु जी का खालसा वाहेगुरु जी की फतेह। जुगो जुग अटल चवर छतर तख्त दे मालक बाणी के बोहित कलजुग के जहाज गुरु गरीब निवाज सतगुरु धन धन श्री गुरु ग्रंथ साहिब महाराज जी ने कृपा कीती है। गुरु चरणा की हाजरी भरन का सुभाग समा प्राप्त होए है। अमृतमई बाणी का कीर्तन सुनिया है। उपरंत भाई गुरदास जी दियां वारां दे अंदर एक पौड़ी आप जी ने श्रवण कीती है। हर रोज़ ही आपां भाई गुरदास जी की पवित्र बाणी दे अंदर एक पौड़ी की विचार करते हैं। उन्हां सिखां दा जीवन उन्हां दी काल उन्हां दी किरत गुरु कोलों लईयां होईयां बख्शिशां दा जिक्र भाई गुरदास जी करते रहिंदे। लाहौर वासी संगत दी कल आपां कथा कीती सी कि किहड़े किहड़े सिख लाहौर विच रहिंदे ने। उंज ते गिनती बहुत वड्डी है। अनेक सिख जदों श्री अमृतसर साहिब विखे सरोवर की सेवा हो रही सी सरोवर नूं पक्का करन दी कार सेवा चल रही सी देशां विदेशां तों दूर दुराडे तों भारी गिनती विच सिख संगतां दा आउणा जाणा सी। कोई मालवे तों आउंदा है कोई किसे पासे तों आउंदा है कोई किसे पासे तों आउंदा है। कल जिहड़ी आपां विचार कीती सी उहदे विच लाहौर दे कुछ कु चोणवें सिखां दा नाम आया सी जिन्हां दे अंदर भाई संहारी मल जो रिश्ते विच गुरु रामदास जी महाराज जी दी अंश वंश विच्चों ही सन गुरु रामदास जी महाराज जी दे वड्डे भरा सन और गुरु अर्जन देव जी महाराज जी दे ओ ताया जी लगदे सन। नाम सी उन्हां दा संहारी मल। ओ बहुत सारे सिखां नूं नाल लै के गुरु अर्जन देव जी महाराज जी नूं मिलन लई दर्शन दीदार करन वास्ते लाहौर तों आया सी। श्री अमृतसर साहिब विखे आ के सहारी मल ने गुरु अर्जन देव जी दे पैरी हाथ लाए मस्तक टेकिया नमस्कार कीती। ऐसा करन तों गुरु अर्जन देव जी ने वरजिया कहन लगे कि तुसी रिश्ते विच भी वड्डे हो उम्र विच भी वड्डे हो वड्डी थां होण करके तुहानू साडे पैरी हाथ नहीं लाउणा चाहीदा सगों सानू तुहाडे पैर छूणे चाहीदे ने पैरां ते नमस्कार करनी चाहीदी है। इह गल गुरु अर्जन देव जी ने भाई सहारी मल नूं आखी। उन्हां ने अगों हाथ जोड़ के आख्या सी कहन लगे नहीं मैं किसे रिश्ते नाते नूं मुख रख के नहीं आया
ਮੈਂ ਤੇ ਤੁਹਾਨੂੰ ਗੁਰੂ ਰੂਪ ਵਿੱਚ ਦੇਖਦਾ ਹਾਂ ਤੇ ਆਪਣੇ ਆਪ ਨੂੰ ਸਿੱਖ ਦੇ ਰੂਪ ਵਿੱਚ ਦੇਖਦਾ ਹਾਂ। ਉਮਰ ਕਰਕੇ ਰਿਸ਼ਤੇ ਕਰਕੇ ਨਹੀਂ, ਮੈਂ ਤੇ ਸਿੱਖੀ ਦੇ ਭਾਵ ਵਿੱਚ ਆ ਕੇ ਤੁਹਾਡੇ ਪੈਰੀ ਹੱਥ ਲਾਏ ਨੇ, ਗੁਰੂ ਜਾਣ ਕੇ ਤੁਹਾਡੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬਾਬਾ ਸਹਾਰੀ ਮੱਲ ਕਹਿੰਦੇ, ਇਸ ਕਰਕੇ ਮੈਨੂੰ ਤੁਸੀਂ ਸਿੱਖੀ ਦੀ ਦਾਤ ਦਿਓ, ਆਪਣਾ ਸਿੱਖ ਬਣਾ ਲਓ। ਦਇਆ ਦੇ ਸਾਗਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਦੁਨਿਆਵੀ ਰਿਸ਼ਤੇ ਨਾਤੇ ਨੂੰ ਪਾਸੇ ਕਰਕੇ ਸਿੱਖੀ ਮਾਰਗ ਦਾ ਉਪਦੇਸ਼ ਦੇ ਕੇ ਉਹਨਾਂ ਦੇ ਅੰਦਰ ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼, ਜਿਵੇਂ ਬਾਣੀ ਵਿੱਚ ਬੋਲ ਆਉਂਦਾ, ਸਤਿਗੁਰ ਕਿਰਪਾ ਕਰ ਦੇਵੇ ਅਤੇ ਨਾਮ ਦ੍ਰਿੜ ਕਰਵਾ ਦਿੰਦਾ ਹੈ। ਜਿਸ ਦੇ ਹਿਰਦੇ ਵਿੱਚ ਨਾਮ ਦ੍ਰਿੜ ਹੋ ਜਾਏ, ਮਾਨੋ ਉਸਨੇ ਗੁਰੂ ਨੂੰ ਧਾਰਨ ਕਰ ਲਿਆ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬੇਨਾਸੀ, ਇਹ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਉਂਦੇ ਨੇ। ਸੋ ਇਸ ਤੋਂ ਬਾਅਦ ਫਿਰ ਸੰਹਾਰੀ ਮੱਲ ਸਿੱਖੀ ਧਾਰਨ ਕਰ ਗਏ, ਉਹਨਾਂ ਨੇ ਆਪਣਾ ਜੀਵਨ ਸਫਲ ਕਰ ਲਿਆ। ਇੱਕ ਤਾਂ ਭਾਈ ਸੰਹਾਰੀ ਮੱਲ ਦੀ ਗਾਥਾ ਆਪਾਂ ਕੱਲ੍ਹ ਕੀਤੀ ਹੈ, ਇੱਕ ਭਾਈ ਬੁੱਧੂ ਦੇ ਆਵੇ ਦੀ ਕਥਾ ਸੀ ਕਿ ਉਸ ਦਾ ਆਵਾ ਕੱਚਾ ਰਹਿ ਗਿਆ ਸੀ ਭਾਈ ਲੱਖੂ ਕਮਲੀਆ ਜੀ ਦੇ ਕਹਿਣ ਦੇ ਅਨੁਸਾਰ, ਕਿਉਂਕਿ ਉਹਦੇ ਘਰ ਸੰਗਤ ਹੋ ਰਹੀ ਸੀ, ਕੀਰਤਨ ਹੋ ਰਿਹਾ ਸੀ, ਭੋਜਨ ਭੰਡਾਰਾ ਚੱਲ ਰਿਹਾ ਸੀ। ਭਾਈ ਲੱਖੂ ਜੀ ਕੁਝ ਦੇਰੀ ਵਿੱਚ ਆਏ, ਕੁਝ ਲੇਟ ਆਏ ਅਤੇ ਦਰਵਾਜ਼ਾ ਬੰਦ ਕਰ ਦਿੱਤਾ, ਦਰਵਾਜ਼ਾ ਨਾ ਖੋਲ੍ਹਿਆ ਗਿਆ। ਅੰਦਰ ਸਿੱਖ ਅਰਦਾਸ ਕਰ ਰਹੇ ਸਨ, ਬੁੱਧੂ ਦਾ ਆਵਾ ਪੱਕ ਜਾਏ ਅਤੇ ਦਰਵਾਜ਼ੇ ਦੇ ਬਾਹਰ ਖਲੋਤੇ ਹੋਏ ਭਾਈ ਲੱਖੂ ਜੀ ਕਹਿੰਦੇ ਸਨ, ਬੁੱਧੂ ਦਾ ਆਵਾ ਕੱਚਾ। ਅਤੇ ਇਵੇਂ ਹੀ ਹੋਇਆ ਸੀ, ਆਵਾ ਪੱਕਿਆ ਨਹੀਂ ਸੀ, ਇੱਟਾਂ ਪਿੱਲੀਆਂ ਰਹਿ ਗਈਆਂ ਸਨ। ਜਦੋਂ ਭਾਈ ਬੁੱਧੂ ਨੇ ਇਹ ਕੌਤਕ ਦੇਖਿਆ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ ਅਤੇ ਸਤਿਗੁਰੂ ਨੇ ਆਖਿਆ, ਕੋਈ ਗੱਲ ਨਹੀਂ ਭਾਈ, ਸਿੱਖ ਦੇ ਬੋਲ ਵੀ ਪੂਰੇ ਹੋਣੇ ਸਨ, ਇਸੇ ਕਰਕੇ ਆਵਾ ਕੱਚਾ ਰਹਿ ਗਿਆ ਹੈ ਇੱਟਾਂ ਵਾਲਾ, ਪਰ ਤੇਰੇ ਕਾਰੋਬਾਰ ਵਿੱਚ ਘਾਟਾ ਨਹੀਂ ਹੋਏਗਾ। ਉਹਦੀਆਂ ਇੱਟਾਂ ਪੱਕਿਆਂ ਦੇ ਭਾਅ ਵਿਕ ਗਈਆਂ ਸਨ, ਭਾਵੇਂ ਪਿੱਲੀਆਂ ਸਨ, ਭਾਵੇਂ ਕੱਚੀਆਂ ਸਨ। ਸ਼ਾਹੀ ਕਿਲੇ ਦੀ ਕੰਧ ਢਹਿ ਗਈ ਸੀ, ਵੱਡੀ ਤਾਦਾਦ ਵਿੱਚ ਇੱਟਾਂ ਦੀ ਲੋੜ ਸੀ, ਥੋੜ ਬਹੁਤ ਸੀ, ਇੱਟਾਂ ਮਿਲ ਨਹੀਂ ਸਨ ਰਹੀਆਂ। ਸੋ ਭਾਈ ਬੁੱਧੂ ਦੇ ਆਵੇ ਦੀਆਂ ਕੱਚੀਆਂ ਪਿੱਲੀਆਂ ਇੱਟਾਂ ਵੀ ਪੱਕਿਆਂ ਦੇ ਭਾਅ ਵਿਕ ਗਈਆਂ। ਉਹਦੇ ਕਾਰੋਬਾਰ ਵਿੱਚ ਵੀ ਵਾਧਾ ਹੋਇਆ ਅਤੇ ਭਾਈ ਲੱਖੂ ਕਮਲੀਆ ਦੇ ਆਖੇ ਹੋਏ ਬੋਲ ਵੀ ਪੂਰੇ ਹੋ ਗਏ। ਇਸ ਤੋਂ ਉਪਰੰਤ ਉਹਨਾਂ ਦੋ ਸਿੱਖਾਂ ਦੀ ਆਪਾਂ ਵਿਚਾਰ ਕੀਤੀ ਸੀ, ਜਿਹੜੇ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਰਬਾਬੀ ਕੀਰਤਨੀਏ ਸਨ, ਕੁਝ ਮਾਇਆ ਦੀ ਥੋੜ ਕਰਕੇ ਉਹ ਆਪਣੇ ਘਰ ਬੈਠ ਗਏ। ਗੁਰੂ ਪ੍ਰਥਾਏ, ਸ਼ਾਨ ਦੇ ਪ੍ਰਥਾਏ ਉਹਨਾਂ ਨੇ ਬੋਲ ਕਬੋਲ ਨਿੰਦਕ ਬੋਲ ਬੋਲੇ ਸਨ, ਬੜੇ ਆਤੁਰ ਹੋ ਗਏ ਸਨ ਉਹ ਦੋਵੇਂ ਸਿੱਖ। ਇੱਕ ਦਾ ਨਾਮ ਸੀ ਸੱਤਾ, ਦੂਜੇ ਦਾ ਨਾਮ ਸੀ ਬਲਵੰਡ। ਫਿਰ ਭਾਈ ਲੱਦਾ ਪਰਉਪਕਾਰੀ ਦੇ ਰਾਹੀਂ ਇਹਨਾਂ ਨੇ ਆ ਕੇ ਖਿਮਾ ਦੀ ਜਾਚਨਾ ਕੀਤੀ ਸੀ। ਜਿਹੜੇ ਮੁੱਖ ਨਾਲ, ਜਿਹੜੇ ਮੂੰਹ ਨਾਲ ਇਹਨਾਂ ਨੇ ਗੁਰੂ ਦੀ ਨਿੰਦਾ ਕੀਤੀ, ਫਿਰ ਉਸੇ ਮੂੰਹ ਮੁੱਖ ਦੇ ਨਾਲ ਹੀ ਇਹਨਾਂ ਨੇ ਗੁਰੂ ਦੀ ਉਸਤਤ ਵਿੱਚ ਬੋਲ ਉਚਾਰਨ ਕੀਤੇ, ਉਹਨੂੰ ਵਾਰ ਦਾ ਨਾਮ ਦਿੱਤਾ, ਬਾਣੀ ਦਾ ਦਰਜਾ ਦੇ ਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਸ ਵਾਰ ਨੂੰ ਦਰਜ ਕਰ ਦਿੱਤਾ। ਅੱਜ ਦੀ ਜੋ ਇਸ ਤੋਂ ਅੱਗੇ ਵਿਚਾਰ ਹੈ, ਜੋ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ, ਅਲੱਗ ਅਲੱਗ ਦੇਸ਼ਾਂ ਤੋਂ, ਦੇਸ਼ਾਂਤਰਾਂ ਤੋਂ, ਇਲਾਕਿਆਂ ਤੋਂ, ਦੂਰ ਦੁਰਾਡੇ ਤੋਂ ਹੁਣ ਜਿਹੜੇ ਸਿੱਖ ਆਉਂਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਉਹਨਾਂ ਦੇ ਕੀ ਕੌਤਕ ਹਨ, ਉਹਨਾਂ ਦੀ ਕੀ ਸੇਵਾ ਹੈ, ਕਿਸ ਤਰ੍ਹਾਂ ਦੇ ਉਹਨਾਂ ਦੇ ਨਾਲ ਵਿਚਾਰਾਂ ਹੁੰਦੀਆਂ ਨੇ ਗੁਰੂ ਅਰਜਨ ਦੇਵ ਜੀ ਦੀਆਂ, ਉਹ ਵਿਚਾਰ ਕਰਨੀ ਹੈ। ਭਾਈ ਗੁਰਦਾਸ ਕਹਿੰਦੇ, ਭਾਨਾ ਮੱਲਣ ਜਾਣੀਐ ਕਾਬਲ ਰੇਖ ਰਾਓ ਗੁਰ ਭਾਈ। ਇਹ ਦੋ ਸਿੱਖਾਂ ਦਾ ਨਾਮ ਹੈ, ਭਾਨਾ ਮੱਲਣ ਅਤੇ ਰੇਖ ਰਾਓ, ਇਹ ਦੋ ਸਿੱਖ ਨੇ। ਕਹਿੰਦੇ ਕਾਬਲ
ਕਾਬਲ ਦੀ ਧਰਤੀ ਤੋਂ ਆਏ ਸਨ। ਰੇਖ ਰਾਓ ਗੁਰ ਭਾਈ, ਇੱਕ ਦਾ ਨਾਂ ਭਾਈ ਮੱਲਣ ਹੈ, ਦੂਜੇ ਦਾ ਨਾਮ ਭਾਈ ਰੇਖ ਰਾਓ ਹੈ। ਇਹ ਕਾਬਲ ਤੋਂ ਆਏ ਨੇ, ਗੁਰ ਭਾਈ ਨੇ। ਗੁਰ ਭਾਈ ਕਿਹਨੂੰ ਆਖਦੇ ਹਾਂ? ਜਿਨ੍ਹਾਂ ਦਾ ਗੁਰੂ ਇੱਕ ਹੋਵੇ। ਇੱਕ ਤਾਂ ਭਰਾ ਭਾਈ ਹੁੰਦਾ ਨਾ, ਇੱਕ ਸੰਤਾਨ ਵਿੱਚੋਂ ਮਾਤਾ ਪਿਤਾ ਦੇ ਘਰ, ਇੱਕ ਆਪਾਂ ਗੁਰ ਭਾਈ ਆਖਦੇ ਹਾਂ। ਗੁਰ ਭਾਈ ਉਹਨੂੰ ਕਹਿੰਦੇ ਨੇ ਜੋ ਗੁਰੂ ਇੱਕ ਹੋਵੇ, ਜਿਨ੍ਹਾਂ ਦਾ ਇੱਕ ਗੁਰੂ ਧਾਰਨ ਕੀਤਾ ਹੋਵੇ। ਇਹ ਸਾਰੇ ਗੁਰੂ ਨਾਨਕ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਹੋਇਆ ਸੀ ਇਹਨਾਂ ਨੇ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਸਨ। ਕਾਬਲ ਬੜੀ ਦੂਰ ਸੀ, ਪੈਦਲ ਚੱਲ ਕੇ ਆਉਣਾ ਪੈਂਦਾ ਸੀ। ਅੱਜ ਵਾਂਗੂ ਕੋਈ ਸਾਧਨ ਨਹੀਂ ਸਨ ਕਿ ਬੜੀ ਛੇਤੀ ਹੀ ਲੋਕ ਪਹੁੰਚ ਜਾਂਦੇ। ਦੂਰ ਦੁਰਾਡੇ ਤੋਂ ਵਾਟ ਲੰਬਾ ਪੈਂਡਾ ਤੁਰ ਕੇ ਹੀ ਤੈਅ ਕਰਨਾ ਹੁੰਦਾ ਸੀ। ਇਹ ਕਾਬਲ ਤੋਂ ਆਈ ਹੋਈ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ ਸਿੱਖੀ ਦਾ ਬੂਟਾ ਲੱਗਾ ਸੀ। ਅਫਗਾਨਿਸਤਾਨ ਦੇ ਅੰਦਰ ਯਾਤਰਾਵਾਂ ਦੇ ਸਮੇਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਾਣਾ ਕੀਤਾ। ਆਪਾਂ ਇਤਿਹਾਸ ਵਾਚਦੇ ਹਾਂ, ਕਾਬਲ ਵਿੱਚ ਜਾ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਕੌਤਕ ਕੀਤੇ, ਸਿੱਖੀ ਦਾ ਬੀਜ ਬੀਜਿਆ। ਮੁਲਤਾਨ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ। ਬਗਦਾਦ ਤੱਕ ਗੁਰੂ ਨਾਨਕ ਮਹਾਰਾਜ ਜੀ ਦੀ ਲੰਬੀ ਯਾਤਰਾ ਹੋਈ ਹੈ। ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਐਸੇ ਬੋਲ ਆਪਾਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਪੜ੍ਹਦੇ ਹਾਂ। ਕਾਬਲ ਕੰਧਾਰ ਤੱਕ ਗੁਰੂ ਨਾਨਕ ਮਹਾਰਾਜ ਜੀ ਦੇ ਸਮੇਂ ਤੋਂ ਸਿੱਖੀ ਦਾ ਬੂਟਾ ਲੱਗਿਆ। ਫਿਰ ਉਹ ਸਿੱਖ ਦੂਜੇ ਪਾਤਸ਼ਾਹ, ਤੀਜੇ ਪਾਤਸ਼ਾਹ, ਚੌਥੇ ਪਾਤਸ਼ਾਹ ਦੇ ਸਮੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਰਹੇ। ਪਹਿਲੇ ਗੁਰੂਆਂ ਦਾ ਜਿੱਥੇ ਜਿੱਥੇ ਟਿਕਾਣਾ ਸੀ ਉੱਥੇ ਉੱਥੇ ਆਉਂਦੇ ਰਹੇ। ਹੁਣ ਇਹ ਕਾਬਲ ਦੀ ਸੰਗਤ ਆਈ ਹੈ, ਵੱਡੀ ਗਿਣਤੀ ਵਿੱਚ ਸਨ। ਇਸ ਸੰਗਤ ਦੇ ਵਿੱਚ ਜਿਹੜੇ ਮੁੱਖ ਦੋ ਨਾਮ ਨੇ, ਭਾਈ ਭਾਨਾ ਮੱਲਣ ਅਤੇ ਭਾਈ ਰੇਖ ਰਾਓ, ਇਹ ਸਾਰੇ ਗੁਰ ਭਾਈ ਸਨ। ਭਾਵ ਕਿ ਇੱਕ ਹੀ ਗੁਰੂ ਦੇ ਸੇਵਕ ਹੋਣ ਕਰਕੇ ਇਹਨਾਂ ਨੂੰ ਗੁਰ ਭਾਈ ਆਖਿਆ ਹੈ। ਕਹਿੰਦੇ ਨੇ ਇਹਨਾਂ ਦੇ ਨਾਲ ਵੀ ਇੱਕ ਅਚਰਜੀ ਕੌਤਕ ਹੋ ਗਿਆ ਸੀ, ਭਾਈ ਭਾਨਾ ਮੱਲਣ ਦੇ ਨਾਲ। ਇਹ ਕੋਈ ਛੋਟਾ ਮੋਟਾ ਨਹੀਂ ਸੀ, ਬਹੁਤ ਵੱਡਾ ਕਾਰੋਬਾਰੀ ਸੀ ਭਾਈ ਮੱਲਣ। ਕਾਬਲ ਦੇ ਵਿੱਚ ਉੱਥੋਂ ਦੇ ਨਵਾਬ ਦਾ ਇੱਕ ਬਹੁਤ ਵੱਡਾ ਮੋਦੀਖਾਨਾ ਸੀ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮੋਦੀਖਾਨੇ ਵਿੱਚ ਭੰਡਾਰੇ ਵਿੱਚ ਬੈਠ ਕੇ ਸੌਦਾ ਤੋਲਦੇ ਸਨ, ਦਿੱਤੇ ਹੋਏ ਸੌਦੇ ਦੇ ਬਦਲੇ ਵਿੱਚ ਰਕਮ ਲੈ ਕੇ ਲਿਖ ਲੈਂਦੇ ਸਨ, ਅਦਾ ਹੁੰਦੀ ਸੀ ਜੋ ਰਕਮ, ਉਹ ਫਿਰ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਸੀ। ਇਸੇ ਤਰ੍ਹਾਂ ਕਾਬਲ ਦੇ ਸਭ ਤੋਂ ਵੱਡੇ ਮੋਦੀਖਾਨੇ ਦਾ ਮੁੱਖ ਇਹ ਸੀ ਭਾਈ ਭਾਨਾ ਮੱਲਣ। ਇਹ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਤਰ੍ਹਾਂ ਹੀ ਸੇਵਾ ਕਰਦਾ ਸੀ, ਗਰੀਬ ਗੁਰਬੇ ਦੀ ਭਾਵਨਾ ਦੇ ਨਾਲ ਸੇਵਾ ਕਰ ਦਿੰਦਾ ਸੀ, ਬਿਨਾਂ ਕਿਸੇ ਇਵਜ਼ ਲਿਆਂ, ਬਿਨਾਂ ਕਿਸੇ ਪਦਾਰਥ ਦੇ ਮਾਇਆ ਦੇ ਲਿਆਂ। ਕਈ ਲੋਕ ਉਦੋਂ ਬਦਲੇ ਵਿੱਚ ਵਸਤੂਆਂ ਲੈ ਜਾਂਦੇ ਸਨ, ਧਨ ਤਾਂ ਨਹੀਂ ਸੀ ਹੁੰਦਾ ਲੇਕਿਨ ਅਨਾਜ ਹੁੰਦਾ ਸੀ ਲੋਕਾਂ ਦੇ ਕੋਲ। ਕੋਈ ਕਣਕ ਦੇ ਬਦਲੇ ਆਟਾ ਲੈ ਜਾਂਦਾ ਸੀ, ਚੌਲਾਂ ਦੇ ਬਦਲੇ ਦਾਲਾਂ ਲੈ ਜਾਂਦਾ ਸੀ, ਜਿਹੋ ਜਿਹਾ ਸਮਾਨ ਚਾਹੀਦਾ ਸੀ ਕੁਝ ਲੋਕ ਦੇ ਜਾਂਦੇ ਸਨ, ਅਤੇ ਉਸ ਦੀ ਕੀਮਤ ਦੇ ਬਦਲੇ ਵਿੱਚ ਕੁਝ ਹੋਰ ਲੈ ਜਾਂਦੇ ਸਨ। ਇਸੇ ਨੂੰ ਮੋਦੀਖਾਨਾ ਕਹਿੰਦੇ ਸਨ। ਵਾਧੂ ਅਨਾਜ ਦੇ ਜਾਣਾ ਅਤੇ ਬਦਲੇ ਵਿੱਚ ਕੋਈ ਹੋਰ ਵਸਤੂ, ਸਾਜੋ ਸਮਾਨ, ਵਰਤੋਂ ਵਿਹਾਰ ਵਿੱਚ ਆਉਣ ਵਾਲਾ ਕੋਈ ਸਮਾਨ ਲੈ ਜਾਣਾ, ਇਹ ਭਾਈ ਭਾਨਾ ਮੱਲਣ ਕਾਬਲ ਦੇ ਨਵਾਬ ਦੇ ਵੱਡੇ ਮੋਦੀਖਾਨੇ 'ਤੇ ਬੈਠ ਕੇ ਲੇਖਾ ਜੋਖਾ ਰੱਖਦਾ ਸੀ, ਸੌਦਾ ਤੋਲਦਾ ਸੀ। ਪਰ ਇਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਤਰ੍ਹਾਂ ਹੀ ਲੋਕਾਂ ਦੀ ਸੇਵਾ ਕਰਨੀ, ਇਹਦਾ ਬੜਾ ਨਾਮ ਹੋ ਗਿਆ। ਇੱਕ ਤਾਂ ਇਹ ਗੁਰਸਿੱਖ ਸੀ, ਇਸ ਕਰਕੇ ਵੀ ਇਹਦੇ ਨਾਲ ਕਈ ਈਰਖਾ ਕਰਦੇ ਸਨ। ਦੂਜਾ ਸੇਵਾ ਭਾਵਨਾ ਹੋਣ ਕਰਕੇ ਇਹਦੀ ਚਰਚਾ ਸੀ, ਇਹਦੀ ਮਹਿਮਾ ਸੀ ਕਾਬਲ ਸ਼ਹਿਰ ਦੇ ਵਿੱਚ।
ਜਿੰਨਾ ਵੱਡਾ ਕਾਬਲ ਸ਼ਹਿਰ ਸੀ ਉਨੀ ਵੱਡੀ ਸ਼ੋਭਾ ਇਸ ਭਾਈ ਸਿੱਖ ਦੀ ਹੋ ਰਹੀ ਸੀ, ਭਾਈ ਭਾਨਾ ਮੱਲਣ ਦੀ। ਹਰੇਕ ਬੰਦੇ ਦੇ ਮੂੰਹ ਵਿੱਚ ਭਾਈ ਭਾਨਾ ਮੱਲਣ ਦਾ ਨਾਮ ਸੀ। ਗਰੀਬ ਲੋਕ ਤਾਂ ਇਹਦੀ ਬੜੀ ਉਸਤਤ ਕਰਦੇ ਸਨ, ਸ਼ੋਭਾ ਕਰਦੇ ਸਨ। ਇਹਦੇ ਨਾਲ ਦੇ ਜਿਹੜੇ ਬੰਦੇ ਸਨ ਨਾ ਤੋਲੇ, ਇਹ ਗੱਲ ਉਹਨਾਂ ਨੂੰ ਪਾਉਂਦੀ ਨਹੀਂ ਸੀ, ਇਹ ਗੱਲ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਈਰਖਾਲੂ ਬੰਦਿਆਂ ਨੇ ਭਾਈ ਭਾਲਾ ਭਾਨਾ ਮੱਲਣ ਦੀ ਸ਼ਿਕਾਇਤ ਕੀਤੀ ਨਵਾਬ ਦੇ ਕੋਲ। ਕਹਿਣ ਲੱਗੇ, ਇਹ ਨਵਾਬ ਸਾਹਿਬ, ਇਹ ਭਾਨੇ ਨਾਮ ਦਾ ਜੋ ਤੋਲਾ ਹੈ ਨਾ, ਮੋਦੀਖਾਨੇ ਦਾ ਮੁੱਖ ਤੋਲਾ, ਇਹ ਜਿਨ੍ਹਾਂ ਵੱਟਿਆਂ ਦੇ ਨਾਲ ਤੋਲ ਤੋਲਦਾ ਹੈ ਉਹ ਵੱਟੇ ਘੱਟ ਤੋਲਦੇ ਨੇ। ਦੇਖਣ ਨੂੰ ਤਾਂ ਪੂਰੇ ਨੇ ਲੇਕਿਨ ਉਹ ਵੱਟੇ ਘੱਟ ਤੋਲਦੇ ਨੇ। ਕੁਝ ਈਰਖਾਲੂ ਬੰਦਿਆਂ ਨੇ, ਕੁਝ ਵਿਰੋਧੀ ਬੰਦਿਆਂ ਨੇ ਨਵਾਬ ਦੇ ਕੋਲ ਉਵੇਂ ਸ਼ਿਕਾਇਤ ਕੀਤੀ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਿਰੋਧੀ ਬੰਦਿਆਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ। ਕਹਿੰਦੇ ਨਾਲ ਦੀ ਨਾਲ ਉਹ ਵੱਟੇ ਵੀ ਬਦਲ ਦਿੱਤੇ, ਜਿਹੜੇ ਪੂਰੇ ਵੱਟੇ ਸਨ ਉਹ ਚੁੱਕ ਦਿੱਤੇ, ਘੱਟ ਤੋਲਣ ਵਾਲੇ ਵੱਟੇ ਰੱਖ ਦਿੱਤੇ। ਪਰ ਭਾਈ ਭਾਨਾ ਨੂੰ ਇਸ ਗੱਲ ਦੀ ਕੋਈ ਖਬਰਸਾਰ ਨਹੀਂ ਸੀ ਕਿ ਜਿਹੜੇ ਵੱਟਿਆਂ ਦੇ ਨਾਲ ਮੈਂ ਸੌਦਾ ਤੋਲਦਾ ਹਾਂ ਇਹ ਵੱਟੇ ਬਦਲ ਦਿੱਤੇ ਗਏ ਨੇ, ਤਬਦੀਲ ਕਰ ਦਿੱਤੇ ਗਏ ਨੇ। ਜਿਹੜੇ ਘੱਟ ਤੋਲਣ ਵਾਲੇ ਵੱਟੇ ਰੱਖ ਦਿੱਤੇ ਨੇ, ਪੂਰੇ ਵੱਟੇ ਚੁੱਕ ਦਿੱਤੇ ਵਿਰੋਧੀਆਂ ਨੇ, ਅਤੇ ਨਾਲ ਨਵਾਬ ਦੇ ਕੋਲ ਜਾ ਕੇ ਇਹਦੀ ਸ਼ਿਕਾਇਤ ਵੀ ਕਰ ਦਿੱਤੀ। ਕਹਿੰਦੇ ਨੇ ਨਵਾਬ ਨੇ ਇੱਕ ਵਾਰ ਫਿਰ ਕਚਹਿਰੀ ਲੱਗੀ ਨਾ, ਜਦੋਂ ਦੀਵਾਨ ਲੱਗਿਆ, ਮੋਦੀਖਾਨੇ ਦੇ ਜਿੰਨੇ ਵੀ ਤੋਲੇ ਸਨ, ਕੰਮ ਕਰਨ ਵਾਲੇ ਕਾਰੋਬਾਰੀ ਸਨ, ਉਹਨਾਂ ਸਾਰਿਆਂ ਨੂੰ ਬੁਲਾਇਆ ਕਚਹਿਰੀ ਦੇ ਵਿੱਚ ਅਤੇ ਆਖਿਆ ਕਿ ਅਸੀਂ ਸਭ ਦੇ ਵੱਟੇ ਤੋਲਣੇ ਹਨ, ਇਹਨਾਂ ਦਾ ਭਾਰ ਤੋਲਣਾ, ਕੋਈ ਵੱਧ ਘੱਟ ਤਾਂ ਨਹੀਂ ਤੋਲ ਰਿਹਾ। ਕਹਿੰਦੇ ਇਹ ਭਿਣਕ, ਇਹ ਖਬਰ ਭਾਈ ਭਾਨਾ ਮੱਲਣ ਨੂੰ ਵੀ ਲੱਗ ਗਈ ਕਿ ਭਾਈ ਤੇਰੇ ਨਾਲ ਧੋਖਾ ਕੀਤਾ ਗਿਆ ਹੈ, ਅਸਲੀ ਵੱਟੇ ਚੁੱਕ ਦਿੱਤੇ ਅਤੇ ਘੱਟ ਤੋਲਣ ਵਾਲੇ ਵੱਟੇ ਜਿਨ੍ਹਾਂ ਦੀ ਅੱਜ ਪਰਖ ਹੋਣੀ ਹੈ। ਇਹ ਸਿੱਖ ਦੇ ਅੰਦਰ ਤਾਂ ਕੋਈ ਖੋਟ ਨਹੀਂ ਸੀ, ਇਹ ਤਾਂ ਪੂਰਾ ਹੀ ਤੋਲਣ ਵਾਲਾ ਸਿੱਖ ਸੀ, ਆਪਣੀ ਕਿਰਤ ਕਮਾਈ ਵਿੱਚੋਂ ਲੋਕਾਂ ਦੀ ਸੇਵਾ ਕਰਦਾ ਸੀ, ਗਰੀਬ ਲੋਕਾਂ ਦੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਸੇਵਾ ਕਰਦਾ ਸੀ। ਇਹਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਕਿ ਅੱਜ ਨਵਾਬ ਨੇ ਮੇਰੇ ਵੱਟੇ ਤੋਲਣੇ ਹਨ, ਵੱਟਿਆਂ ਦੀ ਪਰਖ ਕਰਨੀ ਹੈ, ਕਿਤੇ ਘੱਟ ਨਾ ਤੋਲਦੇ ਹੋਣ, ਅਤੇ ਵਾਕਿਆ ਹੀ ਇਹ ਵੱਟੇ ਤਾਂ ਪੂਰੇ ਨਹੀਂ ਹਨ, ਇਹਦੇ ਕੋਲ ਹੋਰ ਕੋਈ ਰਾਹ ਨਹੀਂ ਸੀ, ਹੋਰ ਕੋਈ ਰਸਤਾ ਨਹੀਂ ਸੀ। ਇੱਕੋ ਹੀ ਰਸਤਾ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ। ਜਿਵੇਂ ਭੱਟ ਜੀ ਕਹਿੰਦੇ ਨੇ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸ਼ਰਨਾਈ। ਗੁਰੂ ਚਰਨਾਂ ਵਿੱਚ ਅਰਦਾਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ, ਕੋਈ ਰਸਤਾ ਨਹੀਂ। ਭਾਈ ਭਾਨਾ ਮੱਲਣ ਨੇ ਦੋਵੇਂ ਹੱਥ ਜੋੜ ਲਏ, ਅੱਖਾਂ ਬੰਦ ਕਰ ਲਈਆਂ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਿਆ। ਵੱਟਿਆਂ ਦੀ ਤੋਲਣ ਦੀ ਇਹ ਪ੍ਰਕਿਰਿਆ ਚੱਲ ਰਹੀ ਸੀ। ਕਹਿੰਦੇ ਇੱਧਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਨ ਲੱਗਾ ਹੋਇਆ ਸੀ, ਵੱਡੀ ਗਿਣਤੀ ਵਿੱਚ ਸਿੱਖ ਆ ਰਹੇ ਸਨ, ਕੀਮਤੀ ਕੀਮਤੀ ਨਜ਼ਰਾਨੇ, ਕੀਮਤੀ ਕੀਮਤੀ ਭੇਟਾਵਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਰੱਖ ਕੇ ਸਿੱਖ ਮਸਤਕ ਟੇਕ ਰਹੇ ਸਨ, ਕਿਉਂਕਿ ਹਰਿਮੰਦਰ ਦੀ ਉਸਾਰੀ, ਸਰੋਵਰ ਨੂੰ ਪੱਕਾ ਕਰਨ ਦੀ ਸੇਵਾ, ਇਹ ਸੇਵਾ ਦਾ ਵੱਡਾ ਮਹਾਨ ਕੁੰਭ ਲੱਗਾ ਹੋਇਆ ਸੀ।
ਸਿੱਖ ਆਪਣੀ ਦਸਵੰਧ ਦੀ ਮਾਇਆ ਰੁਤਬੇ ਲੈ ਕੇ ਗੁਰੂ ਅਰਜਨ ਦੇਵ ਜੀ ਨੂੰ ਭੇਟਾ ਕਰ ਰਹੇ ਸਨ। ਅਚਾਨਕ ਹੀ ਕਹਿੰਦੇ ਕਿਸੇ ਸਿੱਖ ਨੇ 5 ਪੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕੇ ਮਸਤਕ ਟੇਕਿਆ, ਡੰਡਾਉਤ ਵੰਦਨਾ ਕੀਤੀ ਤੇ ਗੁਰੂ ਅਰਜਨ ਦੇਵ ਜੀ ਨੇ ਉਹ 5 ਪੈਸੇ ਰੱਖ ਕੇ ਆਪਣੇ ਹੱਥ ਦੀ ਤਲੀ ਤੇ ਰੱਖ ਦਿੱਤੇ ਚੁੱਕ ਕੇ। ਐਸਾ ਕੌਤਕ ਪਹਿਲੇ ਤੇ ਕਦੇ ਨਹੀਂ ਹੋਇਆ, ਕਦੇ ਹੱਥ ਦੀ ਇੱਕ ਤਲੀ ਤੇ 5 ਪੈਸੇ ਰੱਖਦੇ, ਫਿਰ ਦੂਜੇ ਹੱਥ ਦੀ ਤਲੀ ਤੇ, ਕਦੇ ਸੱਜੇ ਹੱਥ ਕਦੇ ਖੱਬੇ ਹੱਥ, ਵਾਰ ਵਾਰ ਪਲਟੀ ਮਾਰ ਰਹੇ ਸਨ ਗੁਰੂ ਅਰਜਨ ਦੇਵ। ਕਵੀ ਸੰਤੋਖ ਸਿੰਘ ਨੇ ਵੀ ਇਹ ਲਿਖਿਆ ਹੈ, ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹ ਕਥਾ ਇਸ ਤਰ੍ਹਾਂ ਦਾ ਇਤਿਹਾਸ ਲਿਖਣਾ ਕੀਤਾ। ਭਰੇ ਦੀਵਾਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਬੈਠੀਆਂ ਹੋਈਆਂ ਸਨ। 5 ਪੈਸੇ ਕਦੇ ਖੱਬੇ ਹੱਥ ਦੀ ਤਲੀ ਤੇ, ਕਦੇ ਸੱਜੇ ਹੱਥ, ਕਦੇ ਇੱਧਰ ਕਦੇ ਉੱਧਰ ਗੁਰੂ ਅਰਜਨ ਦੇਵ ਜੀ ਇਹ ਕੌਤਕ ਵਰਤਾ ਰਹੇ ਸਨ। ਸਿੱਖਾਂ ਨੂੰ ਨਹੀਂ ਸੀ ਪਤਾ ਐਸਾ ਕਿਉਂ ਹੋ ਰਿਹਾ, ਇਹਦਾ ਕਾਰਨ ਕੀ ਹੈ, ਲੇਕਿਨ ਬੜੀ ਨੀਝ ਦੇ ਨਾਲ, ਬੜੇ ਗੌਹ ਦੇ ਨਾਲ ਇਸ ਹੋ ਰਹੇ ਕੌਤਕ ਨੂੰ ਸਿੱਖ ਦੇਖੀ ਜਾ ਰਹੇ ਸਨ। ਜ਼ਰੂਰ ਕੋਈ ਨਾ ਕੋਈ ਕੌਤਕ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਇੱਧਰ ਕਾਬਲ ਵਿਖੇ ਭਾਈ ਭਾਨਾ ਮੱਲਣ ਦੇ ਵੱਟਿਆਂ ਦੀ ਪਰਖ ਹੋ ਰਹੀ ਹੈ, ਉੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਕੌਤਕ ਵਰਤਾ ਰਹੇ ਨੇ, 5 ਪੈਸੇ ਕਦੇ ਇਸ ਹੱਥ ਕਦੇ ਦੂਜੇ ਹੱਥ। ਆਖਰ ਸਿੱਖਾਂ ਨੇ ਬੇਨਤੀ ਕਰਕੇ ਪੁੱਛ ਹੀ ਲਿਆ, ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਐਸਾ ਕਿਉਂ ਕਰ ਰਹੇ ਹੋ, ਪਹਿਲਾਂ ਤਾਂ ਅਸੀਂ ਕਦੇ ਨਹੀਂ ਦੇਖਿਆ ਇੰਨੀ ਭੇਟਾ ਆਉਂਦੀ ਹੈ, ਕਾਰ ਭੇਟਾ, ਤੁਸੀਂ ਕਦੇ ਹੱਥ ਵੀ ਨਹੀਂ ਲਾਉਂਦੇ। ਜਿਹੜੇ ਵਹੀ ਖਾਤਾ ਰੱਖਣ ਵਾਲੇ ਲੇਖਾਕਾਰ ਨੇ ਉਹੀ ਸੰਭਾਲ ਕਰਦੇ ਨੇ, ਉਹੀ ਹਿਸਾਬ ਕਿਤਾਬ ਕਰਦੇ ਨੇ। ਹੀਰੇ ਆਉਂਦੇ ਨੇ, ਮੋਤੀ ਆਉਂਦੇ ਨੇ, ਲਾਲ ਆਉਂਦੇ ਨੇ, ਜਵਾਹਰਾਤ ਆਉਂਦੇ ਨੇ, ਕੀਮਤੀ ਕੀਮਤੀ ਭੇਟਾਵਾਂ ਆਉਂਦੀਆਂ ਨੇ, ਪਰ ਅੱਜ 5 ਪੈਸੇ ਤੁਸੀਂ ਕਦੇ ਉਸ ਹੱਥ ਕਦੇ ਉਸ ਹੱਥ ਕਿਉਂ ਕਰ ਰਹੇ ਹੋ। ਤੇ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਕਾਬਲ ਵਿਖੇ ਸਾਡੇ ਸਿੱਖ ਦੇ ਵੱਟਿਆਂ ਦੀ ਪਰਖ ਹੋ ਰਹੀ ਹੈ, ਅਸੀਂ ਉਹ ਵੱਟਿਆਂ ਦਾ ਭਾਰ ਤੋਲ ਪੂਰਾ ਕਰ ਰਹੇ ਹਾਂ। ਜਿੰਨੀ ਦੇਰ ਉਹ ਵੱਟਿਆਂ ਦਾ ਤੋਲ ਪੂਰਾ ਨਹੀਂ ਹੋਇਆ, ਭਾਰ ਪੂਰਾ ਨਹੀਂ ਹੋਇਆ, ਕਹਿੰਦੇ ਉਨੀ ਦੇਰ ਗੁਰੂ ਅਰਜਨ ਦੇਵ ਜੀ ਇਹ ਕੌਤਕ ਕਰਦੇ ਹੀ ਰਹੇ। ਇੱਕ ਵਾਰ ਨਹੀਂ, 2 ਵਾਰ, ਕਈ ਵਾਰ ਉਹ ਵੱਟਿਆਂ ਨੂੰ ਤੋਲ ਤੋਲ ਕੇ ਪਰਖ ਕੀਤੀ ਗਈ, ਕਿਉਂਕਿ ਪੱਕੀ ਸੂਹ ਨਵਾਬ ਨੂੰ ਕਿਸੇ ਨੇ ਦਿੱਤੀ ਸੀ, ਪਰ ਜਿਸ ਤਰ੍ਹਾਂ ਦੀ ਸੂਹ ਮਿਲੀ ਸੀ ਐਵੇਂ ਕੁਝ ਨਾ ਹੋਇਆ, ਵੱਟਿਆਂ ਦਾ ਤੋਲ ਤੇ ਪੂਰਾ ਹੀ ਸੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸੇਵਕ ਦੀ ਪੈਜ ਰੱਖ ਲਈ, ਆਪਣੇ ਸੇਵਕ ਕੀ ਆਪੇ ਰੱਖ ਆਪੇ ਨਾਮ ਜਪਾਵੇ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ। ਕੋਈ ਅੰਦਰੋਂ ਗੁਰੂ ਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ, ਤੇ ਗੁਰੂ ਉਸ ਦੀ ਪੈਜ ਰੱਖਦਾ ਹੈ। ਜਿਵੇਂ ਬਾਣੀ ਦੇ ਵਿੱਚ ਬੋਲ ਆਉਂਦਾ ਹੈ ਨਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਨਿਰਗੁਣ ਰਾਖ ਲਿਆ ਸੰਤਨ ਕੇ ਸਦਕਾ। ਨਿਰਗੁਣ ਆਰਿਆਂ ਨੂੰ ਗੁਰੂ ਨੇ ਸੱਤ ਸੰਗੀਆਂ ਦੇ ਸਦਕਾ ਰੱਖ ਲਿਆ ਹੈ, ਬਚਾ ਲਿਆ ਹੈ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ, ਸਾਡਾ ਵੀ ਉਹ ਗੁਰੂ ਪੜਦਾ ਕੱਜਦਾ ਹੈ ਆਪਣਾ ਹੱਥ ਦੇ ਕੇ, ਤੂੰ ਠਾਕੁਰ ਤੂੰ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਘਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸੁਖਮਨੀ ਸਾਹਿਬ ਦੇ ਅੰਦਰ ਇਹ ਬੋਲ ਅਰਦਾਸ ਬੇਨਤੀ ਦੇ ਰੂਪ ਵਿੱਚ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਸਗਲ ਸਮੱਗਰੀ
ਤੁਮਰੀ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਨੇ। ਕਾਬਲ ਵਿਖੇ ਭਾਈ ਭਾਨਾ ਜੀ ਦੇ ਤੋਲਿਆਂ ਦਾ ਤੋਲ ਪੂਰਾ ਕੀਤਾ, ਵੱਟਿਆਂ ਦਾ ਭਾਰ ਪੂਰਾ ਕੀਤਾ। ਇਹ ਬਵੇਕੀ ਸਿੱਖ ਹੋ ਨਿਬੜਿਆ, ਮਹਾਨ ਸਿੱਖ ਹੋ ਨਿਬੜਿਆ। ਉਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਆਰੰਭਤਾ ਵਾਲੇ ਬੋਲਾਂ ਵਿੱਚ ਕੀਤਾ ਹੈ। ਕਹਿੰਦੇ ਭਾਨਾ ਮੱਲਣ ਜਾਣੀਏ ਕਾਬਲ ਰੇਖ ਰਾਓ ਗੁਰ ਭਾਈ। ਕਾਬਲ ਤੋਂ ਜਿਹੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਆਈ ਸੀ, ਸਾਰੇ ਗੁਰ ਭਾਈ ਸਨ, ਇੱਕ ਹੀ ਗੁਰੂ ਦੇ ਸਿੱਖ ਸਨ, ਉਹਨਾਂ ਵਿੱਚੋਂ ਇਹ ਭਾਈ ਭਾਨਾ ਜੀ ਮੁਖੀ ਸਿੱਖ ਸਨ। ਫਿਰ ਅੱਗੇ ਕਹਿੰਦੇ ਮਾਧੋ ਸੋਢੀ ਕਾਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਸੋਢੀ ਵੰਸ਼ ਦੇ ਵਿੱਚੋਂ ਇੱਕ ਸਿੱਖ ਹੋਇਆ, ਉਹਦਾ ਨਾਮ ਭਾਈ ਗੁਰਦਾਸ ਜੀ ਲਿਖਦੇ ਨੇ ਮਾਧੋ ਸੋਢੀ। ਮਾਧੋ ਇਹਦਾ ਨਾਮ ਹੈ, ਸੋਢੀ ਇਹਦੀ ਕੁੱਲ ਹੈ, ਵੰਸ਼ ਦਾ ਨਾਮ ਹੈ ਸੋਢੀ, ਭਾਈ ਮਾਧੋ। ਕਾਸ਼ਮੀਰ ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਸ਼ਮੀਰ ਵਿੱਚ ਜਾ ਕੇ ਸਿੱਖੀ ਦੀ ਰੀਤ ਤੋਰਨ ਵਾਸਤੇ ਆਖਿਆ, ਗੁਰਸਿੱਖੀ ਦੀ ਚਾਲ ਚਲਾਈ। ਭਾਈ ਮਾਧੋ ਸੋਢੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਸ਼ਮੀਰ ਵਿੱਚ ਭੇਜਿਆ ਸਿੱਖੀ ਦੀ ਚਾਲ ਚਲਾਉਣ ਵਾਸਤੇ, ਸਿੱਖੀ ਦਾ ਪ੍ਰਚਾਰ ਕਰਨ ਵਾਸਤੇ। ਅਤੇ ਭਾਈ ਮਾਧੋ ਸੋਢੀ ਨੇ ਕਸ਼ਮੀਰ ਦੇ ਇਲਾਕੇ ਵਿੱਚ, ਉਦੋਂ ਕਸ਼ਮੀਰ ਬਹੁਤ ਵੱਡਾ ਇਲਾਕਾ ਸੀ, ਬਹੁਤ ਵੱਡਾ ਇਲਾਕਾ ਕਸ਼ਮੀਰ ਦਾ, ਅੱਜ ਦੇ ਪਾਕਿਸਤਾਨ ਵਿੱਚ ਹੈ, ਕੁਝ ਹਿੰਦੁਸਤਾਨ ਵਿੱਚ ਹੈ, ਜਿਸ ਤਰ੍ਹਾਂ ਪੰਜਾਬ ਦੇ ਦੋ ਟੁਕੜੇ ਹੋ ਗਏ, ਬਹੁਤ ਵੱਡਾ ਹਿੱਸਾ ਪੰਜਾਬ ਦਾ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਥੋੜ੍ਹਾ ਜਿਹਾ ਹਿੱਸਾ ਪੰਜਾਬ ਦਾ ਇੱਧਰ ਰਹਿ ਗਿਆ। ਇਸੇ ਤਰ੍ਹਾਂ ਕਸ਼ਮੀਰ ਦੇ ਵੀ ਦੋ ਟੁਕੜੇ ਹੋਏ, ਕਸ਼ਮੀਰ ਦਾ ਵੀ ਇੱਕ ਵੱਡਾ ਹਿੱਸਾ ਪਾਕਿਸਤਾਨ ਵਿੱਚ ਹੈ। ਪਰ ਜਿਸ ਵੇਲੇ ਦੀ ਇਹ ਕਥਾ ਹੈ, ਜਦੋਂ ਭਾਈ ਗੁਰਦਾਸ ਜੀ ਨੇ ਇਹ ਕਥਾ ਲਿਖੀ ਹੈ, ਵਾਰਾਂ ਦੇ ਵਿੱਚ ਇਹ ਬੋਲ ਲਿਖੇ ਨੇ, ਉਦੋਂ ਨਾ ਪੰਜਾਬ ਦੇ ਟੁਕੜੇ ਹੋਏ ਸਨ, ਨਾ ਕਸ਼ਮੀਰ ਵੀ ਬਹੁਤ ਵੱਡਾ ਸੀ। ਕਸ਼ਮੀਰ ਦੇ ਵਿੱਚ, ਪਾਕਿਸਤਾਨ ਦੇ ਕਸ਼ਮੀਰ ਵਿੱਚ ਵੀ ਅੱਜ ਬਹੁਤ ਸਾਰੇ ਗੁਰਦੁਆਰੇ ਨੇ, ਗੁਰੂ ਧਾਮ ਹਨ, ਗੁਰੂ ਨਾਨਕ ਮਹਾਰਾਜ ਜੀ ਦੇ, ਫਿਰ ਗੁਰੂ ਰਾਮਦਾਸ ਜੀ ਦੇ, ਸੋਢੀ ਸੁਲਤਾਨ ਪਾਤਸ਼ਾਹ ਜੀ ਦੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਕੁਝ ਗੁਰਦੁਆਰੇ ਕਸ਼ਮੀਰ ਵਾਲੇ ਪਾਕਿਸਤਾਨ ਵਿੱਚ ਨੇ। ਇਹ ਜਿਹੜਾ ਮਾਧੋ ਸੋਢੀ ਹੈ, ਇਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਸ਼ਮੀਰ ਦੇ ਇਲਾਕੇ ਦਾ ਮਸੰਦ ਮਾਨੋ ਥਾਪਿਆ ਹੋਇਆ ਸੀ। ਇਹ ਉੱਥੇ ਸਿੱਖੀ ਦਾ ਪ੍ਰਚਾਰ ਵੀ ਕਰਦਾ ਸੀ, ਕਾਰ ਭੇਟਾ ਇਕੱਠੀ ਕਰਕੇ ਸੁਧਾ ਸਰੋਵਰ ਨੂੰ ਪੱਕਿਆਂ ਕਰਨ ਵਾਸਤੇ ਕਾਰ ਭੇਟਾ ਲੈ ਕੇ ਆਉਂਦਾ ਸੀ। ਇਹਦਾ ਵੀ ਬੜਾ ਵੱਡਾ ਨਾਮ ਹੈ। ਅੱਗੇ ਕਹਿੰਦੇ ਭਾਈ ਭੀਵਾ ਸੀ ਹਰੰਦ ਰੂਪ ਚੰਦ ਸਨਮੁੱਖ ਸਤ ਭਾਈ। ਭਾਈ ਭੀਵਾ ਜੀ, ਭਾਈ ਰੂਪ ਚੰਦ ਜੀ, ਇਹ ਦੋ ਸਿੱਖਾਂ ਦਾ ਨਾਮ ਹੈ। ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਨਾਲ ਲੈ ਕੇ, ਸੰਗਤ ਨੂੰ ਨਾਲ ਲੈ ਕੇ ਭਾਈ ਭੀਵਾ ਅਤੇ ਭਾਈ ਰੂਪ ਚੰਦ ਜੀ ਸਰਹੰਦ ਤੋਂ ਚੱਲ ਕੇ ਆਏ। ਸਰਹੰਦ ਤੋਂ, ਸਰਹੰਦ ਨੂੰ ਪੁਰਾਣੇ ਗ੍ਰੰਥਾਂ ਵਿੱਚ ਸੀ ਰੰਦ ਕਰਕੇ ਲਿਖਿਆ, ਅੱਜ ਆਪਾਂ ਸਰਹੰਦ ਕਹਿ ਦਿੰਦੇ ਹਾਂ, ਸੀ ਰੰਦ। ਇਹ ਦੋਵੇਂ ਸਿੱਖ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸਿੱਖਾਂ ਨੂੰ ਨਾਲ ਲੈ ਕੇ, ਸੰਗਤਾਂ ਨੂੰ ਨਾਲ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਹਾਜ਼ਰ ਹੋਏ। ਸੁਧਾ ਸਰੋਵਰ ਦੀ ਹੋ ਰਹੀ ਕਾਰ ਸੇਵਾ ਦੇ ਵਿੱਚ ਇਹਨਾਂ ਨੇ ਹਿੱਸਾ ਪਾਉਣਾ ਕੀਤਾ, ਭਾਈ ਗੁਰਦਾਸ ਕਹਿੰਦੇ। ਫਿਰ ਕਹਿੰਦੇ ਪ੍ਰਤਾਪੂ ਸਿੱਖ ਸੂਰਮਾ ਨੰਦੈ ਵਿਛੜੀ ਸੇਵ ਕਮਾਈ। ਕੁਝ ਜੁਝਾਰੂ ਸੂਰਮੇ ਸਿੱਖ ਸਨ, ਉਹਨਾਂ ਵਿੱਚ ਪ੍ਰਤਾਪੀ ਸੂਰਮੇ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਏ। ਸ਼ਾਮੀ ਦਾਸ ਵਛੇਰ ਹੈ ਥਾਨੇਸਰ ਸੰਗਤ ਬਹਿਲਾਈ। ਥਾਨੇਸਰ ਇੱਕ ਇਲਾਕੇ ਦਾ ਨਾਮ ਹੈ, ਅੱਜ ਕੱਲ੍ਹ ਆਪਾਂ ਉਸਨੂੰ ਹਰਿਆਣੇ ਵਿੱਚ ਦੇਖਦੇ ਹਾਂ, ਥਾਨੇਸਰ।
ਉਸ ਵੇਲੇ ਇਹ ਇੱਕ ਬਹੁਤ ਵੱਡਾ ਸ਼ਹਿਰ ਮੰਨਿਆ ਜਾਂਦਾ ਸੀ ਥਾਨੇਸਰ। ਥਾਨੇਸਰ ਵਿਖੇ ਵੀ ਬਹੁਤ ਸਾਰੇ ਸਿੱਖ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਸਨ। ਗੁਰੂ ਸਾਹਿਬਾਨਾਂ ਦੇ ਸਮੇਂ ਥਾਨੇਸਰ ਵਿੱਚ ਵੀ ਸਿੱਖੀ ਵੱਸੀ ਹੋਈ ਸੀ। ਉੱਥੋਂ ਵੀ ਕਾਫੀ ਸਿੱਖ ਆਏ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੇਵਾ ਕਰਨ ਵਾਸਤੇ। ਅੱਗੇ ਭਾਈ ਗੁਰਦਾਸ ਕਹਿੰਦੇ, ਗੋਪੀ ਮਹਿਤਾ ਜਾਣੀਐ ਤੀਰਥ ਨੱਥਾ ਗੁਰ ਸ਼ਰਨਾਈ। ਇੱਕ ਸਿੱਖ ਦਾ ਨਾਮ ਭਾਈ ਗੋਪੀ ਹੈ, ਇੱਕ ਦਾ ਨਾਮ ਭਾਈ ਮਹਿਤਾ ਜੀ ਹੈ, ਇੱਕ ਦਾ ਨਾਮ ਭਾਈ ਤੀਰਥਾ ਹੈ, ਨੱਥਾ ਜੀ ਹੈ। ਇਹ ਸਾਰੇ ਸਿੱਖਾਂ ਦੇ ਉਸ ਵੇਲੇ ਦੇ ਨਾਮ ਸਨ। ਉਸ ਵੇਲੇ ਦੇ ਇਹ ਪੁਰਾਣੇ ਸਮੇਂ ਦੇ ਸਿੱਖਾਂ ਦੇ ਨਾਮ, ਭਾਈ ਨੱਥਾ, ਭਾਈ ਗੋਪੀ, ਭਾਈ ਮਹਿਤਾ, ਤੀਰਥਾ, ਇਹੋ ਜਿਹੇ ਨਾਮ ਸੀ ਪਹਿਲੇ ਗੁਰੂਆਂ ਦੇ ਸਮੇਂ। ਕਹਿੰਦੇ ਇਹ ਸਾਰੇ ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆ ਕੇ ਇਹਨਾਂ ਨੇ ਇੱਕ ਵਾਰੀ ਬੇਨਤੀ ਕੀਤੀ। ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ, ਅਸੀਂ ਜਦੋਂ ਤੁਹਾਡੇ ਬੋਲ ਪੜ੍ਹਦੇ ਹਾਂ ਸਾਨੂੰ ਬੜਾ ਰਸ ਆਉਂਦਾ ਹੈ, ਬੜਾ ਆਨੰਦ ਆਉਂਦਾ ਹੈ। ਤੁਹਾਡੇ ਬੋਲਾਂ ਵਿੱਚ ਬੜਾ ਸਹਿਜ ਹੈ, ਬੜਾ ਸੁੱਖ ਮਿਲਦਾ। ਪਰ ਬਾਬਾ ਪਿਰਥੀ ਚੰਦ ਅਤੇ ਮਿਹਰਵਾਨ ਇਤ ਆਦਿਕ ਦੇ ਵੀ ਕੁਝ ਬੋਲ ਨੇ, ਉਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਕੋਈ ਰਸ ਨਹੀਂ ਆਉਂਦਾ, ਕੋਈ ਆਨੰਦ ਨਹੀਂ ਆਉਂਦਾ। ਸਾਨੂੰ ਭਲੀ ਪ੍ਰਕਾਰ ਪਤਾ ਲੱਗ ਜਾਂਦਾ ਹੈ ਕਿ ਇਹ ਗੁਰੂ ਦੀ ਬਾਣੀ ਨਹੀਂ ਹੈ, ਇਹ ਮਿਹਰਵਾਨ ਦੀ ਬਾਣੀ ਹੈ, ਜੇ ਜਾਂ ਇਹ ਪਿਰਥੀ ਚੰਦ ਦੀ ਬਾਣੀ ਹੈ। ਉਂਝ ਅੱਖਰਾਂ ਦਾ ਨਾਪ ਤੋਲ ਸਾਰਾ ਬਾਣੀ ਵਾਂਗੂ ਹੀ ਸੀ ਉਹਨਾਂ ਨੇ ਜਿਹੜੇ ਬੋਲ ਲਿਖੇ ਸਨ। ਜੇ ਆਪਾਂ ਇਤਿਹਾਸ ਪੜ੍ਹਿਆ ਹੈ ਤਾਂ ਜ਼ਰੂਰ ਸਾਨੂੰ ਇਹ ਖਬਰ ਪਤਾ ਹੋਏਗੀ ਕਿ ਪੁੱਤਰ ਮਿਹਰਵਾਨ ਪਿਰਥੀਏ ਦਾ ਕਵੀਸ਼ਰੀ ਕਰੇ, ਬਾਬਾ ਪਿਰਥੀ ਚੰਦ ਦਾ ਪੁੱਤਰ, ਨਾਮ ਉਹਦਾ ਮਿਹਰਵਾਨ ਹੈ, ਕਵੀਸ਼ਰੀ ਦਾ ਭਾਵ ਹੈ ਕਵੀ ਰੂਪ ਵਿੱਚ ਕਵਿਤਾਵਾਂ ਉਚਾਰਦਾ ਹੈ ਅਤੇ ਨਕਲ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਦੀ ਕਰਦਾ ਹੈ। ਜਿਸ ਤਰ੍ਹਾਂ ਹਰੇਕ ਸ਼ਬਦ ਵਿੱਚ ਨਾਨਕ ਪਦ ਦੀ ਵਰਤੋਂ ਕੀਤੀ ਜਾਂਦੀ ਹੈ, ਬਿਲਕੁਲ ਉਵੇਂ ਹੀ। ਕਹਿੰਦੇ ਇਹ ਨਕਲ ਕਰਕੇ ਨਾ ਗੁਰੂ ਦੀ ਬਾਣੀ ਦੀ ਇਹਨੇ ਇੱਕ ਗ੍ਰੰਥ ਬਣਾ ਲਿਆ ਸੀ, ਬਾਬਾ ਪਿਰਥੀ ਚੰਦ ਦੇ ਪੁੱਤਰ ਮਿਹਰਵਾਨ ਨੇ, ਉਹਦਾ ਜ਼ਿਕਰ ਇੱਥੇ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਿੱਖਾਂ ਨੇ, ਕੋਈ ਥਾਨੇਸਰ ਤੋਂ ਆਇਆ ਹੈ, ਕੋਈ ਸਰਹੰਦ ਤੋਂ ਆਇਆ ਹੈ, ਕੋਈ ਕਸ਼ਮੀਰ ਤੋਂ ਆਇਆ ਹੈ, ਇਹ ਸਾਰੇ ਵਿਚਾਰਵਾਨ ਸਿੱਖ ਸਨ, ਵਿਵੇਕੀ ਸਿੱਖ ਸਨ, ਉੱਜਲ ਬੁੱਧੀ ਵਾਲੇ ਸਿੱਖ ਸਨ। ਇਹਨਾਂ ਨੇ ਮਿਲ ਜੁਲ ਕੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ। ਕਹਿੰਦੇ ਸਤਿਗੁਰੂ ਜੀ, ਤੁਹਾਡੀ ਬਾਣੀ, ਗੁਰੂਆਂ ਦੀ ਬਾਣੀ ਪੜ੍ਹਦੇ ਹਾਂ ਆਨੰਦ ਆਉਂਦਾ ਹੈ, ਰਸ ਆਉਂਦਾ ਹੈ। ਜਦੋਂ ਇਹ ਬਾਣੀ ਪੜ੍ਹਦੇ ਹਾਂ ਨਾ ਮਿਹਰਵਾਨ ਵਾਲੀ, ਬਾਬਾ ਪਿਰਥੀ ਚੰਦ ਵਾਲੀ, ਉਦੋਂ ਕੋਈ ਰਸ ਨਹੀਂ ਆਉਂਦਾ, ਕੋਈ ਆਨੰਦ ਨਹੀਂ ਆਉਂਦਾ, ਕਾਰਨ ਦੱਸੋ। ਅਤੇ ਗੁਰੂ ਅਰਜਨ ਦੇਵ ਜੀ ਨੇ ਸੁਭਾਵਕ ਹੀ ਇਹ ਬੋਲ ਆਖੇ ਸਨ ਕਿ ਭਾਈ ਇਹ ਇਹਨਾਂ ਦੇ ਆਪਣੇ ਬੋਲ ਹਨ, ਇਹਨੂੰ ਧੁਰ ਦੇ ਬੋਲ ਨਹੀਂ ਸਮਝਣਾ ਚਾਹੀਦਾ। ਇੱਕ ਤਾਂ ਧੁਰ ਕੀ ਬਾਣੀ ਆਈ ਹੈ ਨਾ, ਜਿਹੜੀ ਬਾਣੀ ਵਿੱਚ ਆਪਾਂ ਬੋਲ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ, ਰੱਬ ਦੀ ਦਰਗਾਹ ਵਿੱਚੋਂ ਪਰਮਾਤਮਾ ਦੇ ਦਰ ਤੋਂ ਜਿਹੜੇ ਬੋਲ ਆਏ ਹਨ, ਇੱਕ ਤਾਂ ਉਹ ਬਾਣੀ ਹੈ, ਇੱਕ ਕਵੀ ਰੂਪ ਹੋ ਕੇ ਕਲਮਬੰਦ ਕੀਤੇ ਹੋਏ ਬੋਲ ਨੇ ਬਾਬਾ ਮਿਹਰਵਾਨ ਦੇ, ਇਹਦੇ ਵਿੱਚੋਂ ਰਸ ਨਹੀਂ ਆਏਗਾ, ਆਨੰਦ ਨਹੀਂ ਆਏਗਾ। ਫਿਰ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ, ਫਿਰ ਆਮ ਸਿੱਖ ਨੂੰ ਕਿਵੇਂ ਪਤਾ ਲੱਗੇ, ਉਹ ਤਾਂ ਭੁਲੇਖਾ ਖਾ ਜਾਏਗਾ ਕਿ ਇਹ ਬਾਬਾ ਮਿਹਰਵਾਨ ਦੀ ਨਕਲ ਕੀਤੀ ਹੋਈ ਬਾਣੀ ਹੈ ਜਾਂ ਗੁਰੂ ਨਾਨਕ ਮਹਾਰਾਜ ਜੀ ਦੀ ਦਰਗਾਹੀ ਬਾਣੀ ਹੈ। ਇਹ ਪਰਖ ਹਰ ਕੋਈ ਤਾਂ ਨਹੀਂ ਕਰ ਸਕਦਾ, ਕੋਈ ਵਿਵੇਕੀ ਸਿੱਖ ਹੀ ਹੋਏਗਾ ਨਾ, ਨਹੀਂ ਤਾਂ ਆਮ ਬੰਦਾ ਤਾਂ ਭੁਲੇਖਾ ਖਾ ਜਾਏਗਾ। ਸਤਿਗੁਰੂ ਜੀ, ਫਿਰ ਤੁਸੀਂ ਕੁਝ ਨਾ ਕੁਝ ਕਰਨਾ ਕਰੋ। ਇਹਨਾਂ ਸਾਰੇ ਸਿੱਖਾਂ ਨੇ ਇਕੱਤਰਿਤ ਹੋ ਕੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਕੀਤੀ, ਤਾਂ ਕਹਿਣ ਲੱਗੇ ਫਿਰ ਭਾਈ ਗੁਰਦਾਸ ਜੀ ਨੂੰ
ਬਾਬਾ ਬੁੱਢਾ ਜੀ ਨੂੰ ਬਹੁਤ ਸਾਰੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਪਦੇ ਕੋਲ ਬੁਲਾਇਆ ਕਿ ਭਾਈ ਇਹਨਾਂ ਦੀ ਗੱਲ ਬਿਲਕੁਲ ਦਰੁਸਤ ਹੈ, ਠੀਕ ਹੈ ਕਿ ਸਿੱਖਾਂ ਨੂੰ ਭੁਲੇਖਾ ਪਵੇਗਾ ਕਿ ਇਹ ਬਾਣੀ ਗੁਰੂਆਂ ਦੀ ਹੈ ਜਾਂ ਕਿਸੇ ਹੋਰ ਦੀ ਹੈ। ਵਿਵੇਕੀ ਸਿੱਖ ਹੀ ਪਹਿਚਾਣ ਕਰੇਗਾ, ਕੋਈ ਵਿਚਾਰਵਾਨ ਹੀ ਇਸ ਦੀ ਪੜਚੋਲ ਕਰੇਗਾ ਜਿਸ ਨੂੰ ਪਰਖ ਆਉਂਦੀ ਹੈ। ਇਹਨਾਂ ਸਿੱਖਾਂ ਦੀ ਗੱਲ 'ਤੇ ਧਿਆਨ ਕਰੀਏ ਜਿਹੜੇ ਬੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖੇ। ਉਹ ਲਿਖੇ ਨੇ ਕਵੀ ਸੰਤੋਖ ਸਿੰਘ ਨੇ, ਹੋਰ ਵਿਦਵਾਨਾਂ ਨੇ, ਪੁੱਤਰ ਮਿਹਰਵਾਨ ਪਿਰਥੀਏ ਦਾ ਕਵੀ ਸ਼੍ਰੀ ਕਰੇ, ਹਿੰਦੀ ਫਾਰਸੀ ਸਹਿਸ ਕਿਰਤ ਨਾਲੇ ਗੁਰਮੁਖੀ ਪੜ੍ਹੇ, ਉਸ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਕਾ ਹੀ ਪਾਈ। ਭੋਗ ਦਾ ਭਾਵ ਹੁੰਦਾ ਸਮਾਪਤੀ, ਸਮਾਪਤੀ ਗੁਰੂ ਨਾਨਕ ਮਹਾਰਾਜ ਜੀ ਦਾ ਨਾਮ ਵਰਤ ਕੇ, ਜਿਵੇਂ ਆਪਾਂ ਹੁਕਮਨਾਮਾ ਲੈਂਦੇ ਹਾਂ, ਜਿਸ ਗੁਰੂ ਸਾਹਿਬ ਦੀ ਜਾਂ ਭਗਤ ਦੀ ਬਾਣੀ ਹੁੰਦੀ ਹੈ ਉਹਦਾ ਨਾਮ ਆਉਂਦਾ ਹੈ ਲਗਭਗ ਜ਼ਿਆਦਾਤਰ, ਫਿਰ ਭੋਗ ਪੈਂਦਾ ਹੈ, ਫਿਰ ਉਹ ਸ਼ਬਦ ਦੀ ਸਮਾਪਤੀ ਹੁੰਦੀ ਹੈ। ਮਿਹਰਬਾਨ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚ ਵੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਮ ਦੀ ਵਰਤੋਂ ਕੀਤੀ ਜਾਂਦੀ ਸੀ। ਸਾਵਧਾਨ ਕਰਨ ਵਾਸਤੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਭਾਈ ਬੰਨੋ ਵਰਗੇ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਹ ਆਗਿਆ ਕੀਤੀ ਕਿ ਮੀਣੇ ਪਾਣ ਲੱਗੇ ਨੀ ਰਲਾ ਸੋ ਅਲੱਗ ਕਰ ਧਰੀਏ। ਮੀਣੇ ਦਾ ਇੱਥੇ ਅਰਥ ਕੀ ਹੈ? ਬਾਬਾ ਪਿਰਥੀ ਚੰਦ। ਬਾਬਾ ਪਿਰਥੀ ਚੰਦ ਨੂੰ ਸਿੱਖ ਮੀਣਾ ਆਖਦੇ ਸਨ, ਜਿਸ ਦੀ ਦਿਖਾਵਟ ਕੁਝ ਹੋਰ ਹੈ, ਅੰਦਰੋਂ ਕੁਝ ਹੋਰ ਹੈ। ਸਿੱਖਾਂ ਨੇ ਬਾਬਾ ਪਿਰਥੀ ਚੰਦ ਦਾ ਨਾਮ ਹੀ ਮੀਣਾ ਰੱਖ ਦਿੱਤਾ ਸੀ, ਜਿਵੇਂ ਕਿਸੇ ਦਾ ਕੋਈ ਨਾਮ ਰੱਖ ਦਿੱਤਾ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ, ਮੀਣੇ ਪਾਣ ਲੱਗੇ ਨੀ ਰਲਾ ਸੋ ਅਲੱਗ ਕਰ ਧਰੀਏ। ਅੱਜ ਦੀ ਇਸ ਪੌੜੀ ਦੇ ਵਿੱਚ ਸਿੱਖਾਂ ਦੀ ਬੇਨਤੀ ਨੂੰ ਮੰਨ ਕੇ ਫਿਰ ਗੁਰੂ ਅਰਜਨ ਦੇਵ ਜੀ ਨੇ ਇਹ ਪਰਉਪਕਾਰ ਕੀਤਾ ਸੀ। ਕਹਿੰਦੇ, ਭਾਉ ਮੋਕਲ ਆਖੀਐ ਢਿੱਲੀ ਮੰਡਲ ਗੁਰਮਤ ਪਾਈ। ਇਹ ਗੁਰਮਤ ਪਾਉਣ ਵਾਲੇ, ਗੁਰੂ ਦੀ ਮਤ ਨੂੰ ਗ੍ਰਹਿਣ ਕਰਨ ਵਾਲੇ ਵਿਵੇਕੀ ਸਿੱਖ ਹਨ। ਜੀਵੰਦਾ ਜੱਗ ਸੀ ਫਤਿਹਪੁਰ ਸੇਠ ਤਿਲੋਕੇ ਸੇਵਕ ਮਾਈ। ਫਤਿਹਪੁਰ ਕੋਈ ਇਲਾਕੇ ਦਾ ਨਾਮ ਹੈ, ਉੱਥੋਂ ਭਾਈ ਜੀਵੰਦਾ ਜੀ ਆਏ, ਉੱਥੋਂ ਭਾਈ ਤਿਲੋਕਾ ਜੀ ਆਏ। ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ, ਬਹੁਤ ਵੱਡੀ ਘਾਲ ਕੀਤੀ, ਸਤਿਗੁਰ ਦੀ ਵੱਡੀ ਵਡਿਆਈ। ਭਾਈ ਗੁਰਦਾਸ ਕਹਿੰਦੇ ਨੇ, ਗੁਰੂ ਦੀ ਵੱਡੀ ਵਡਿਆਈ ਹੈ, ਜਿੰਨਾ ਵੱਡਾ ਸਤਿਗੁਰੂ ਆਪ ਹੈ ਉਨੀ ਵੱਡੀ ਪਾਤਸ਼ਾਹ ਦੀ ਵਡਿਆਈ ਹੈ, ਉਨੀ ਵੱਡੀ ਸਤਿਗੁਰੂ ਦੀ ਆਪਣੀ ਵਡਿਆਈ ਹੈ। ਅਤੇ ਗੁਰੂ ਆਪਣੇ ਖਜ਼ਾਨੇ ਵਿੱਚੋਂ ਸਿੱਖਾਂ ਉੱਤੇ ਇਹ ਪਰਉਪਕਾਰ ਕਰਦੇ ਨੇ, ਵੱਡੀ ਵਡਿਆਈ ਸਿੱਖਾਂ ਨੂੰ ਵੀ ਦਿੰਦੇ ਨੇ। ਫਿਰ ਪਾਤਸ਼ਾਹ ਜੀ ਨੇ ਇਹ ਕੌਤਕ ਰਚਿਆ ਸੀ, ਹੁਕਮਨਾਮਾ ਜਾਰੀ ਕੀਤਾ ਸੀ ਕਿ ਅਸੀਂ ਸੰਪਾਦਨਾ ਕਰਨੀ ਹੈ, ਰਚਨਾ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਉਹ

0: ਅਲੱਗ ਅਲੱਗ ਰੂਪਾਂ ਵਿੱਚ ਸੀ, ਪੋਥੀਆਂ ਦੇ ਰੂਪ ਵਿੱਚ ਸੀ। ਇਹਨੂੰ ਇੱਕ ਗ੍ਰਹਿ ਕਰ ਸੰਗ੍ਰਹਿ ਕਰਕੇ ਇੱਕ ਖਜ਼ਾਨੇ ਦਾ ਰੂਪ ਦੇਣਾ ਸੀ, ਇੱਕ ਗ੍ਰੰਥ ਦਾ ਰੂਪ ਦੇਣਾ ਸੀ ਇਸ ਬਾਣੀ ਨੂੰ। ਜਿੱਥੇ ਜਿੱਥੇ ਵੀ ਕਿਤੇ ਬਾਣੀ ਸੀ, ਉਹ ਬਾਣੀ ਲੈ ਕੇ ਸਿੱਖ ਪਹੁੰਚਣ ਲੱਗੇ। ਸਤਿਗੁਰੂ ਦੇ ਕੋਲ ਵੀ ਇਹ ਸਾਰੀ ਦੀ ਸਾਰੀ ਬਾਣੀ ਮੌਜੂਦ ਸੀ। ਕਹਿੰਦੇ ਨੇ ਬਨਾਰਸ ਦੀ ਧਰਤੀ ਤੋਂ ਕੁਝ ਬ੍ਰਾਹਮਣ ਸਿੱਖ ਆਏ। ਉਹ ਪਹਿਲਾਂ ਬ੍ਰਾਹਮਣ ਸਨ, ਪਰ ਉਹਨਾਂ ਨੇ ਸਿੱਖੀ ਨੂੰ ਧਾਰਨ ਕਰ ਲਿਆ ਸੀ। ਉਹਨਾਂ ਦੇ ਪੁਰਖਿਆਂ ਨੂੰ ਗੁਰੂ ਨਾਨਕ ਮਹਾਰਾਜ ਜੀ ਨੇ ਕੁਝ ਬਾਣੀ ਦਿੱਤੀ ਸੀ, ਉਹਨਾਂ ਨੇ ਉਦੋਂ ਲਿਖ ਲਈ ਸੀ। ਪੜ ਪੁਸਤਕ ਸੰਧਿਆ ਬਾਦੋਂ ਸਿਲ ਪੂਜਸ ਬਗਲ ਸਮਾਧੋਂ ਮੁਖ ਝੂਠ ਵਿਭੂਖਣ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ। ਇਸ ਤਰ੍ਹਾਂ ਦੇ ਬੋਲ ਆਉਂਦੇ ਨੇ। ਇਹ ਵੀ ਬਾਣੀ ਲੈ ਕੇ ਬ੍ਰਾਹਮਣ ਸਿੱਖ ਵੀ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ। ਹੋਰ ਬਹੁਤ ਸਾਰੀ ਬਾਣੀ ਇਕੱਠੀ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਇਸ ਬਾਣੀ ਨੂੰ ਲਿਖਾਉਣਾ ਕੀਤਾ ਸੀ। ਭਾਈ ਬੰਨੋ ਦੀ ਹਾਜ਼ਰੀ ਸੀ, ਉਹ ਬਾਹਰ ਬੈਠ ਕੇ ਨਿਗਰਾਨੀ ਰੱਖਦਾ ਸੀ, ਕਲਮਾ ਘੜਨ ਦੀ ਸੇਵਾ ਕਰਦਾ ਸੀ, ਸ਼ਾਹੀ ਘੋਲਣ ਦੀ ਸੇਵਾ ਭਾਈ ਬੰਨੋ ਜੀ ਕਰਿਆ ਕਰਦੇ ਸਨ। ਇਸ ਤਰ੍ਹਾਂ ਅੱਜ ਦੀ ਪੌੜੀ ਦੇ ਵਿੱਚ ਵੀ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦਾ ਨਾਮ ਲੈਣਾ ਕੀਤਾ ਹੈ ਜਿਨ੍ਹਾਂ ਨੇ ਬੇਨਤੀ ਕਰਕੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਨੂੰ ਕੱਚੀ ਬਾਣੀ ਅਤੇ ਸੱਚੀ ਬਾਣੀ ਨੂੰ ਅਲੱਗ ਅਲੱਗ ਕਰਨ ਵਾਸਤੇ ਬੇਨਤੀ ਕੀਤੀ। ਲਗਭਗ ਇੱਕ ਵਰ੍ਹਾ ਲੱਗਿਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕਰਦਿਆਂ ਹੋਇਆਂ। ਇਹ ਸਤਿਗੁਰੂ ਜੀ ਦਾ ਸਾਡੇ ਉੱਤੇ ਬਹੁਤ ਵੱਡਾ ਪਰਉਪਕਾਰ ਹੈ। ਇਸ ਹੀ ਸੰਬੰਧ ਵਿੱਚ ਅੱਜ ਤੋਂ ਇਹ ਸਮਾਗਮਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਸੰਪੂਰਨਤਾ ਸੀ ਉਹ ਪਹਿਲਾਂ ਹੋ ਗਈ, ਔਰ ਬਹੁਤ ਵੱਡਾ ਸੇਵਾ ਦਾ ਕੁੰਭ, ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਗਈਆਂ ਸਨ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਪਹਿਲਾਂ ਹਰੀ ਮੰਦਰ ਦੀ ਰਚਨਾ ਹੋ ਚੁੱਕੀ ਸੀ। ਕਵੀ ਸੰਤੋਖ ਸਿੰਘ ਦੇ ਲਿਖੇ ਮੁਤਾਬਕ ਸ਼੍ਰੀ ਅੰਮ੍ਰਿਤਸਰ ਵਿੱਚ ਹਰੀ ਮੰਦਰ ਬਹੁਵਿਧ ਰਚਨਾ ਬਣਾਏ ਕਰ ਸੁੰਦਰ। ਸੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਕੀਤੀ, ਅਤੇ ਜਦੋਂ ਪਹਿਲੀ ਵਾਰੀ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ, ਉਸੇ ਨੂੰ ਆਪਾਂ ਆਖਦੇ ਹਾਂ ਪਹਿਲਾ ਪ੍ਰਕਾਸ਼ ਪੁਰਬ। ਜਦੋਂ ਪਹਿਲੀ ਵਾਰੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਇਸ ਗ੍ਰੰਥ ਦਾ ਪ੍ਰਕਾਸ਼ ਕਰਵਾਉਣਾ ਕੀਤਾ ਗਿਆ। ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼, ਸੁਣੈ ਸਭ ਪੰਥ ਅਦਬ ਸਾਹਿਤ, ਗ੍ਰੰਥ ਜਬ ਖੋਲਾ ਲੇ ਆਵਾਜ਼ ਬੁੱਢਾ ਮੁਖ ਬੋਲਾ। ਸਤਿਗੁਰੂ ਜੀ ਕਿਰਪਾ ਕਰਨ, ਸਮਾਂ ਸਮਾਪਤ ਹੋਇਆ ਹੈ। ਗੁਰਬਾਣੀ ਗੁਰੂ ਇਤਿਹਾਸ ਦੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਿਗੁਰੂ ਜੀ ਬਖਸ਼ ਦੇਣ, ਕਿਰਪਾ ਕਰਨ। ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਵੱਦੀ ਕਲਾ ਵਾਲੇ ਜਿਨ੍ਹਾਂ ਨੂੰ ਆਪਾਂ ਸਾਰੇ ਇਸ ਨਾਮ ਤੋਂ ਜਾਣਦੇ ਹਾਂ, ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਵਾ ਰਹੇ ਸਨ, ਅਤੇ ਗੁਰਮੁਖ ਪਿਆਰੋ ਜਿਸ ਤਰ੍ਹਾਂ ਆਪ ਜੀ ਨੂੰ ਪਿਛਲੇ ਦਿਨਾਂ ਤੋਂ ਵੀ ਬੇਨਤੀ ਕਰਦੇ ਆ ਰਹੇ ਹਾਂ ਕਿ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਸਾਜ ਰਹੇ ਹਨ, ਜਿਸ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ ਪਹੁੰਚੇ ਹਨ। ਭਾਈ ਸਾਹਿਬ ਜੀ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ ਇਸ ਸਮੇਂ ਦੌਰਾਨ 7:15 ਤੋਂ ਲੈ ਕੇ 8:30 ਤੱਕ ਕੀਰਤਨ ਦੀ ਸੇਵਾ ਕਰਿਆ ਕਰਨਗੇ। ਭਾਈ ਸਾਹਿਬ ਜੀ 4 ਸਤੰਬਰ ਤੱਕ ਹਰ ਰੋਜ਼ ਹਾਜ਼ਰੀਆਂ ਭਰਿਆ ਕਰਨਗੇ। ਸੋ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਨੂੰ ਜੀ ਆਇਆਂ ਆਖਦੇ ਹਾਂ, ਜੋ ਇਹਨਾਂ ਨੇ ਆਪਣੇ ਬਿਜ਼ੀ ਸਮੇਂ ਦੇ ਵਿੱਚੋਂ ਕੁਝ ਸਮਾਂ ਇਹਨਾਂ ਸਮਾਗਮਾਂ ਵਾਸਤੇ ਕੱਢਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੰਗਤਾਂ ਦੀ ਸੇਵਾ ਕਰਦੇ ਰਹਿਣ ਅਤੇ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜ ਕੇ ਗੁਰੂ ਦਾ ਜਸ ਸਰਵਣ ਕਰਵਾਉਂਦੇ ਰਹਿਣ। ਗੁਰਮੁਖ ਪਿਆਰੇ ਆਪ ਨੂੰ ਵੀ ਬੇਨਤੀ ਹੈ

ਕਿ ਜਿੱਥੇ ਆਪ ਆਉਣਾ ਹੈ ਹੋਰ ਵੀ ਗੁਰਮੁਖ ਪਿਆਰੇ ਪਰਿਵਾਰਾਂ ਨੂੰ ਨਾਲ ਲੈ ਕੇ ਆਉਣਾ ਹੈ ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੀ ਪਰਮ ਕਿਰਪਾਲਤਾ ਹੋਈ, ਬਖਸ਼ਿਸ਼ ਹੋਈ, ਗੁਰੂ ਦੀ ਕਿਰਪਾ ਨਾਲ ਜੁੜ ਬੈਠੇ ਹਾਂ ਅਸੀਂ। ਬਖਸ਼ਣੀ ਫੁੱਲਾਂ ਚੁੱਕਾਂ ਦੀ ਖਿਮਾ ਇੱਥੇ ਸਮੇਂ ਦੀ ਸਮਾਪਤੀ ਹੈ। ਇਸ ਤੋਂ ਬਾਅਦ ਗੁਰੂ ਦਰਬਾਰ ਸਾਹਿਬ ਗੁਰੂ ਕੇ ਢਾਡੀ ਸਿੰਘ ਢਾਡੀ ਜਥੇ ਨੇ ਗੁਰੂ ਕੇ ਕੀਰਤਨ ਦੇ ਨਾਲ ਜੋੜਨਾ ਹੈ। ਇਸੇ ਤਰ੍ਹਾਂ ਜੁੜੇ ਰਹੋ, ਅਸੀਸ ਬਖਸ਼ਿਸ਼ ਕਰਦੇ ਗੁਰਪਤੇ ਬੁਲਾਓ। ਇਸੇ ਤਰ੍ਹਾਂ ਆਉਣ ਵਾਲੇ ਫਰਾਈਡੇ ਤੱਕ ਸ਼ਾਮ ਦਾ ਕੀਰਤਨ ਹੋਵੇਗਾ, ਦੀਵਾਨ ਸੱਜਣਗੇ। ਜਿਹੜੀ ਇੱਥੋਂ ਦੀ ਜ਼ਿੰਦਗੀ ਹੈ, ਇੱਥੋਂ ਦੀ ਜੋ ਲਾਈਫ ਹੈ, ਬੜੀ ਬਿਜ਼ੀ, ਇਤਨਾ ਬੋਝ ਹੈ ਜ਼ਿੰਦਗੀ ਦੇ ਉੱਤੇ, ਜੀਵਨ ਦੇ ਉੱਤੇ, ਕਿ ਇਤਨੀ ਸੰਸਾਰ ਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਮਿਹਨਤਾਂ ਕਰਦੇ ਹਾਂ, ਅਤੇ ਇਤਨੇ ਖਰਚੇ ਹਨ ਉਹਨਾਂ ਨੂੰ ਦਿਨ ਰਾਤ ਲੱਗ ਕੇ ਪੂਰੀਆਂ ਕਰਨ ਵਾਸਤੇ। ਗੁਰੂ ਭੁੱਲ ਜਾਂਦਾ, ਗੁਰੂ ਨੂੰ ਯਾਦ ਕਰਨ ਵਾਸਤੇ ਸਤਿਗੁਰਾਂ ਨੇ ਰਹਿਮਤਾਂ ਬਖਸ਼ਿਸ਼ਾਂ ਕਰਕੇ ਇਹ ਗੁਰੂ ਘਰ ਸਾਜੇ ਹਨ। ਇੱਥੋਂ ਆਵਾਜ਼, ਇੱਥੋਂ ਇੱਕ ਅਲਹਾਮ ਮਿਲਦਾ ਹੈ, ਇੱਥੋਂ ਇੱਕ ਪ੍ਰੇਰਨਾ ਮਿਲਦੀ ਹੈ ਕਿ ਆਓ ਗੁਰੂ ਦੇ ਪਿਆਰਿਓ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੋ ਬਹੁਤ ਸਾਰੇ ਪ੍ਰੇਮੀ ਹੋਣਗੇ ਜਿਨ੍ਹਾਂ ਨੂੰ ਅਜੇ ਤੱਕ ਮੈਸੇਜ ਜਾਂ ਸੁਨੇਹਾ ਨਹੀਂ ਮਿਲਿਆ ਹੋਵੇਗਾ, ਨਹੀਂ ਤਾਂ ਇਸ ਗੁਰੂ ਘਰ ਦੇ ਵਿੱਚ ਹੋਰ ਵੀ ਰੌਣਕ ਹੋ ਸਕਦੀ ਹੈ, ਹੋਰ ਵੀ ਸੰਗਤ ਵੱਧ ਚੜ੍ਹ ਕੇ ਆ ਸਕਦੀ ਹੈ। ਸੋ ਮੈਂ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਆਪਣੇ ਸੱਜਣ ਅਤੇ ਆਪਣੇ ਮਿੱਤਰ ਦੋਸਤ ਭੈਣ ਭਰਾ ਜਿੱਥੇ ਵੀ ਕਿਸੇ ਨੂੰ ਲੱਗਦਾ ਤੁਹਾਨੂੰ ਕਿ ਇਹ ਬੰਦਾ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਕਰਦੇ ਨਹੀਂ ਗੁਰੂ ਘਰ ਜਾ ਰਿਹਾ, ਉਸਨੂੰ ਪ੍ਰੇਰਨਾ ਕਰੋ। ਪ੍ਰੇਰਨਾ ਕਰਨ ਦਾ ਬਹੁਤ ਵੱਡਾ ਭਲਾ ਹੁੰਦਾ, ਫਲ ਮਿਲਦਾ ਗੁਰੂ ਨਾਲ ਜੋੜਨ ਦਾ। ਉਸਨੂੰ ਦੱਸੋ ਕਿ ਇਹ ਟਾਈਮਿੰਗ ਹੈ ਕੀਰਤਨ ਦੇ ਵਿੱਚ ਆਓ। ਉਹ ਸਮਾਂ ਜੋ ਕੀਰਤੀ ਦੇ ਵਿੱਚ ਬੰਦਗੀ ਵਿੱਚ ਨਿਕਲਦਾ, ਉਹ ਸਮਾਂ 'ਤੇ ਸਫਲਾ ਹੋਏਗਾ ਹੀ ਹੋਏਗਾ, ਉਹ ਭਲਾ ਕਰੇਗਾ। ਪਤਾ ਨਹੀਂ ਕਿਹੜਾ ਕੋਈ ਸਮਾਂ ਆ ਜਾਏ ਜਿਸ ਵੇਲੇ ਗੁਰੂ ਦੀ ਗੱਲ, ਗੁਰੂ ਕੇ ਬਚਨ, ਅੰਮ੍ਰਿਤ ਬਚਨ ਹਿਰਦੇ ਵਿੱਚ ਵੱਸ ਜਾਣ। ਸੀਸ ਬਖਸ਼ੋ, ਗੁਰਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਭਾਈ ਨਿਰੰਜਨ ਸਿੰਘ ਜੀ ਜਬੱਦੀ ਕਲਾਂ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਜੋ ਵਿਸ਼ੇਸ਼ ਤੌਰ 'ਤੇ ਜੋ ਆਪਾਂ ਤਰਨ ਤਾਰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਹਨ, ਉਹਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਭਾਈ ਸਾਹਿਬ ਜੀ ਪਹੁੰਚੇ ਹਨ। ਭਾਈ ਸਾਹਿਬ ਜੀ ਹਰ ਰੋਜ਼ ਸ਼ਾਮ ਦੇ ਦੀਵਾਨਾਂ ਦੇ ਵਿੱਚ 7:15 ਤੋਂ ਲੈ ਕੇ 8:30 ਤੱਕ ਇਸੇ ਤਰ੍ਹਾਂ ਨਿਰੰਤਰ 4 ਸਤੰਬਰ ਤੱਕ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜਿੱਥੇ ਆਪ ਆਉਣਾ ਹੈ, ਹੋਰ ਵੀ ਗੁਰਮੁਖ ਪਿਆਰੇ ਪਰਿਵਾਰਾਂ ਨੂੰ ਜ਼ਰੂਰ ਨਾਲ ਲੈ ਕੇ ਆਉਣਾ, ਤਾਂ ਕਿ ਆਪਾਂ ਸਾਰੇ ਹੀ ਰਲ ਮਿਲ ਕੇ ਵੱਧ ਤੋਂ ਵੱਧ ਲਾਹਾ ਲੈ ਸਕੀਏ। ਗੁਰਮੁਖ ਪਿਆਰੇ ਹੁਣ ਸਤਿਕਾਰਯੋਗ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦਾ ਢਾਡੀ ਜਥਾ ਕੁਛ ਮਿੰਟਾਂ ਦੇ ਵਾਸਤੇ ਹਾਜ਼ਰੀ ਭਰਨਗੇ, ਉਪਰੰਤ ਦੀਵਾਨਾਂ ਦੀ ਸਮਾਪਤੀ ਹੋਵੇਗੀ। ਫੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਕੀਰਤਨੀ ਉੱਚ ਕੋਟੀ ਦੀ ਰਾਗੀ ਸਿੰਘ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੀ, ਜਿਨ੍ਹਾਂ ਨੇ ਬੜਾ ਰਸ ਭਿੰਨਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਏ। ਗੁਰਮਤ ਸੰਗੀਤ ਦੇ ਅੰਦਰ ਦੋ ਰੰਗ ਐਸੇ ਨੇ, ਇੱਕ ਇਲਾਹੀ ਬਾਣੀ ਤੁਰਕੀ ਬਾਣੀ ਦਾ ਕੀਰਤਨ ਅਤੇ ਇੱਕ ਢਾਡੀ ਵਾਰ। ਅਤੇ ਸਤਿਗੁਰੂ ਮਹਾਰਾਜ ਜੀ ਨੇ ਜਿੱਥੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਆਖਿਆ ਏ, ਅਤੇ ਉੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਅਬਦੁੱਲੇ ਅਤੇ ਨੱਥੇ ਨੂੰ ਬੁਲਾ ਕੇ ਆਖਿਆ ਢਾਡੀਓ ਵਾਰਾਂ ਗਾਓ। ਪਹਿਲੇ ਉਹ ਪਾਤਸ਼ਾਹ ਨੇ ਜਿਨ੍ਹਾਂ ਨੇ ਸਮੇਂ ਦੀ ਸਰਕਾਰ ਦੇ ਨਾਲ ਜੰਗ ਲੜੀ, ਪਹਿਲੇ ਪਾਤਸ਼ਾਹ ਨੇ ਜਿਨ੍ਹਾਂ ਨੇ ਆਪਣੇ ਸੇਵਕਾਂ ਦੀ ਪ੍ਰੀਤ ਨੂੰ ਪਾਲਦੇ ਹੋਏ ਗੁਰੂ ਕੇ ਪਿਆਰਿਓ ਉਹਨਾਂ ਨੂੰ ਅਣਖ ਅਤੇ ਗੈਰਤ ਦੀ ਜ਼ਿੰਦਗੀ ਜਿਉਣ ਦਾ ਬਲ ਦਿੱਤਾ ਹੈ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਪ੍ਰਵਾਨ ਕਰਦੇ ਹੋਏ ਆਖੋ ਗੱਜ ਵੱਜ ਕੇ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸੂਰਮਾ ਏ ਉਹਦੀ ਅਰਦਾਸ ਕੀ, ਉਹਦੀ ਅਰਦਾਸ ਇਹ ਨਹੀਂ ਮੇਰੀ ਉਮਰ ਲੰਮੀ ਹੋ ਜਾਵੇ, ਉਹਦੀ ਅਰਦਾਸ ਇਹ ਆ ਸੱਚੇ ਪਾਤਸ਼ਾਹ ਮੇਰੀ ਤੇਰੇ ਨਾਲ ਤੋੜ ਨਿਭ ਜਾਵੇ। ਆਹ ਜਿਹੜਾ ਸਮਾਂ ਏ ਅੱਜ ਦਾ ਪੰਜਾਬ ਦੇ ਵਿੱਚ 31 ਅਗਸਤ ਦਾ ਦਿਨ ਚੜ੍ਹਿਆ ਹੋਇਆ ਏ, ਇਹ ਸਮਾਂ ਐਸਾ ਸੀ 1995 ਦੇ ਵਿੱਚ ਉਹ ਮਹਾਨ ਪਰਉਪਕਾਰੀ ਯੋਧਾ ਭਾਈ ਦਿਲਾਵਰ ਸਿੰਘ, ਵੇਖੋ ਇਸ ਸਮੇਂ ਉਹਦੇ ਅੰਦਰ ਕਿਹੋ ਜਿਹਾ ਭੁਚਾਲ ਚੱਲਦਾ ਹੋਵੇਗਾ, ਜੋ ਉਹ ਕਾਰਜ ਵਾਸਤੇ ਤਿਆਰੀ ਕਰ ਰਿਹਾ ਸੀ। ਉਹ ਕਾਰਜ ਬੜਾ ਮਹਾਨ ਨਹੀਂ, ਇੱਕ ਮਿਥਿਹਾਸਕ ਪੰਛੀ ਦਾ ਜ਼ਿਕਰ ਆਉਂਦਾ, ਉਹਦੇ 3 ਨਾਂ ਕਰਕੇ ਉਹਨੂੰ ਬੋਲਿਆ ਜਾਂਦਾ ਹੈ, ਇੱਕ ਕੁੱਕਨੂਸ, ਇੱਕ ਕੁੱਕਨਸ, ਇੱਕ ਕੱਕਨੂਸ, ਅਤੇ ਯੂਨਾਨੀ ਭਾਸ਼ਾ ਦੇ ਵਿੱਚ ਉਸ ਨੂੰ ਫੀਨਿਕਸ ਵੀ ਆਖਿਆ ਜਾਂਦਾ ਹੈ। ਉਹਦੇ ਬਾਰੇ ਮੇਥੇ ਕਹਾਣੀਆਂ ਵੀ ਉਹ ਇੰਨੀ ਮਿੱਠੀ ਪਿਆਰੀ ਆਵਾਜ਼ ਕੱਢਦਾ ਏ, ਗਾਉਂਦਾ ਏ, ਅਤੇ ਜਦੋਂ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਗਾਉਂਦਾ ਏ ਅਤੇ ਉਹ ਜਿਸ ਆਲ੍ਹਣੇ ਦੇ ਵਿੱਚ ਬੈਠਾ ਹੁੰਦਾ ਏ ਉਹਦੇ ਆਲੇ ਦੁਆਲੇ ਲੱਕੜਾਂ ਰੱਖਦਾ ਏ, ਉਹ ਲੱਕੜਾਂ ਨੂੰ ਅੱਗ ਲੱਗ ਜਾਂਦੀ ਏ, ਅੱਗ ਦੇ ਵਿੱਚ ਉਹ ਭਸਮ ਹੋ ਜਾਂਦਾ, ਅਤੇ ਉਸ ਭਸਮ ਦੇ ਵਿੱਚੋਂ ਉਹਦਾ ਦੁਬਾਰਾ ਜਨਮ ਹੁੰਦਾ ਏ, ਉਸੇ ਭਸਮ ਦੇ ਵਿੱਚੋਂ। ਇਹ ਉਹਦੇ ਬਾਰੇ ਮਿੱਥ ਹੈ। ਅਤੇ ਕੋਈ ਕਹਿੰਦਾ ਉਹਦਾ ਰੰਗ ਆ ਜਿਹੜਾ ਬੜਾ ਸੁਨਹਿਰੀ ਹੁੰਦਾ, ਉਹਦੀ ਪੂਛ ਦਾ ਰੰਗ ਬੈਂਗਣੀ ਹੁੰਦਾ, ਕਿਹਨੇ ਨੀਲਾ ਕਿਸੇ ਨੇ ਹਰਾ ਲਿਖਿਆ ਏ। ਇਸੇ ਤਰ੍ਹਾਂ ਤੁਲਨਾ ਕੀਤੀ ਗਈ ਹੈ ਸਾਡੇ ਸ਼ਹੀਦਾਂ ਦੀ, ਜਿਹੜੇ ਕੁਰਬਾਨੀ ਕਰਦੇ ਨੇ, ਅਤੇ ਕੁਰਬਾਨੀ ਉਹਨਾਂ ਦੀ ਅਜਾਈ ਨਹੀਂ ਜਾਂਦੀ, ਉਸ ਕੁਰਬਾਨੀ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਆਪਦੇ ਵਰਗੇ ਉਹ ਹੋਰ ਮਰਜੀਵੜੇ ਪੈਦਾ ਕਰ ਦਿੰਦੇ ਨੇ। ਆਓ ਸੂਰਮੇ ਦੀ ਜਿਹੜੀ ਅਰਦਾਸ ਹੈ, ਮੇਰੀ ਨਿਭ ਜੇ ਗੁਰਾਂ ਦੇ ਨਾਲ, ਮੇਰੀ ਨਿਭ ਜੇ ਢਾਡੀ ਜੱਥਾ ਪਮਾਲ ਦਾ, ਇੰਝ ਪੇਸ਼ ਕਰ

ਸਤਿਗੁਰੂ ਨਾਲ ਨਿਭਾਉਣ ਵਾਲਾ ਮਹਾਨ ਪਰਉਪਕਾਰੀ ਉਹ ਸਦਾ ਅਮਰ ਹੈ ਅਤੇ ਉਹਦਾ ਆਉਣਾ ਸਫਲ ਹੈ। ਆਓ ਜਿੰਨੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਮਾਲਕ ਤੁਹਾਡੀ ਹਾਜ਼ਰੀ ਪ੍ਰਵਾਨ ਕਰੇ, ਚੜ੍ਹਦੀ ਕਲਾ ਦੀ ਅਮੀਰੀ ਤੁਹਾਡੀ ਝੋਲੀ ਦੇ ਵਿੱਚ ਪਾਵੇ। ਆਓ ਅਨੰਦ ਸਾਹਿਬ ਦਾ ਪਾਠ, ਅਰਦਾਸ ਬੇਨਤੀ ਹੋਵੇਗੀ, ਅਰਦਾਸ ਬੇਨਤੀ ਦੇ ਵਿੱਚ ਜੁੜੀਏ ਜੀ। ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਹ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨੀ ਧਿਆਈ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਹੜ ਡਿੱਠੇ ਸਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਾਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ

ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਰਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਵੱਲੋਂ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜਿਆਰਿਆਂ ਨਾ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ

ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚਮਕੀਆਂ ਚੰਡੇ ਮੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਤ ਉੱਚੀ ਮਤ ਪਾਤਾ ਰਾਖਾ ਵਾਹਿਗੁਰੂ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਵਾਬ ਪਾਤਸ਼ਾਹ ਜੀ ਆਪ ਜੀ ਨੇ ਬਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਢਾਡੀ ਜਥੇ ਨੇ ਹਾਜ਼ਰੀ ਭਰੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕਾਟਾ ਪ੍ਰਚੰਗ ਮਾਫ ਕਰਨਾ ਬੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਲਫਲ ਬੇਟਾ ਮਾਂਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਰਾਮ ਦਾਨ ਬਖਸ਼ਣਾ ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਆਪ ਜੀ ਦੇ ਚਰਨਾਂ ਕਮਲਾਂ ਦੇ ਸੇਵਕ ਸਵਰਗ ਵਾਸੀ ਬੀਬੀ ਸੰਤੋਖ ਕੌਰ ਦੀ ਆਤਮਕ ਸ਼ਾਂਤੀ ਲਈ ਅਰਦਾਸ ਬੇਨਤੀ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਪਿੱਛੇ ਪਰਿਵਾਰ ਨੂੰ ਬੱਚਿਆਂ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕਰ ਵਾਧਾ ਘਾਟਾ ਪ੍ਰਚੰਗ ਮਾਫ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਸਹੀ ਪਿਆਰੇ ਮੇ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਗਿਆ ਭਈ ਅਕਾਲ ਕੀ ਤਪ ਚਲਾਇਓ ਪੰਥ ਸਭ ਸਿੱਖਣ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਰ ਗੁਰਦੇਵ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਨ ਡਿੱਠੇ ਸਾਪ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੁਰਾ ਜੀ ਵਾਹਿਗੁਰੂ ਵਾਹਿਗੁਰੂ ਹੀਰ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਕਿਰਪਾ ਕੀਤੀ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਰ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਅੱਖਰ ਵਾਧਾ ਘਾਟਾ ਪੁਰਚਕ ਮਾਫ ਕਰਨਾ ਸਰਬਾਧੇ ਕਾਰਜ ਰਾਸ ਕਰਨੇ ਦਿਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖ ਆਸਨ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁੱਖ ਆਸਨ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈਤਸਰੀ ਮਹੱਲਾ ਚੌਥਾ। ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮੱਥਾ। ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਗੁਰ ਨਾਮ ਦੀ ਔਰ ਇਨ ਲਾਥਾ। ਮੇਰੇ ਹੀ ਅਰੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮੱਥਾ।

ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਵੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ।

ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ।

ਦ੍ਰਿਸੰਗ ਨਮੋ ਸਰਬ ਕ੍ਰਿਸ਼ਨ ਨਮੋ ਸਰਬਰੰਗੇ ਦ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਪਿਜੇ ਸਮਸਤੰ ਪਰਸਿਜੇ।

ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਪੂਤ ਭਵਿੱਖ ਭਵਾਨ ਕੇ ਪੂਪਤ ਕੌਣ ਗਣੈਨੇ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸਿਖੈ ਵੇਦ।

ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ

ਤੇ ਪਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਟਗੋਲੀ ਪਾਈਆ। ਗੁਰਬਾਣ ਕੀਤਾ ਤਿਸੈ ਵਿਟੋ, ਜਿਨ ਮੋਹ ਮੇਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਰਹੁ ਹਰਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ। ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤੇ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੇ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਗੋਚਰਾ ਤੇਰਾ ਅੰਤ ਨਾ ਪਾਇਆ।

ਸਿੱਖ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜੁਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ।

ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਗ ਸੁਣ ਕੇ ਅਨਡਿੱਠ ਕੀਤਾ, ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਨਾ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕਹੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿੱਤ ਆਵੇ ਚਿੱਤਾ ਮਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਏ, ਤੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ,

ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ

ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਣੇ। ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ, ਅਕਾਲ ਕੀ ਤਵੀ ਚਲਾਇਓ।

0: ਸਾਹਿਬ ਸੇ ਸਵਰਗ ਦੀ ਕਿਸੋ ਪਰ ਪਿਆ ਕਹੋ ਨਾਨਕ ਤੇ ਕੀ ਬਤਨ ਜੋ ਕਰਾ ਸੋ ਕਰਿਆ ਮਹਲਾ ਦੂਜਾ।
1: ਯੋਗ ਸ਼ਬਦ ਗਿਆਨ ਸ਼ਬਦ ਵੇਦ।

साहिब जी दंडौत बंदन अनेक बार सर्व कला समरथ

ਗੁਰ ਹਾਥ ਧਰਿਓ ਮੇਰੇ ਮੱਥਾ, ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ,

आज राम नाम सब अर्था।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਗੁਰੂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਪਾਵਨ ਪਵਿੱਤਰ ਹੁਕਮਨਾਮਾ ਸੋਢੀ ਸੁਲਤਾਨ ਚੌਥੇ ਗੁਰਦੇਵ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜੈਤ ਸ੍ਰੀ ਰਾਗ ਵਿੱਚ ਦਰਜ ਹੈ। ਮੇਰਾ ਹੀਰੈ ਰਤਨ ਨਾਮ ਹਰ, ਬਸਿਆ ਗੁਰ ਹਾਥ ਧਰਿਓ ਮੇਰਾ ਮੱਥ। ਮੇਰੇ ਹਿਰਦੇ ਵਿੱਚ ਗੁਰੂ ਨੇ ਆਪਣਾ ਅੰਮ੍ਰਿਤਮਈ ਰਤਨ ਰੂਪੀ ਨਾਮ ਵਸਾ ਦਿੱਤਾ ਹੈ। ਬਸਿਆ ਦਾ ਭਾਵ ਹੈ ਵਸਾ ਦਿੱਤਾ ਹੈ, ਵਸੋਂ ਹੋ ਗਈ ਹੈ ਨਾਮ ਦੀ। ਵਸਣ ਦਾ ਅਰਥ ਇਹੋ ਹੀ ਹੈ ਜੀਵਨ ਹੋ ਜਾਣਾ, ਵਸੋਂ ਵਾਸਾ ਹੋ ਜਾਣਾ, ਰਹਿਣ ਸਹਿਣ ਹੋ ਜਾਣਾ। ਗੁਰੂ ਨੇ ਮੱਥੇ 'ਤੇ ਹੱਥ ਰੱਖ ਕੇ ਸਿਰ 'ਤੇ ਬਖਸ਼ਿਸ਼ ਕਰਕੇ ਆਪਣੀ ਰਹਿਮਤ ਕਰਕੇ ਹਿਰਦੇ ਵਿੱਚ ਨਾਮ ਦਾ ਵਾਸਾ ਕਰ ਦਿੱਤਾ ਹੈ, ਟਿਕਾਣਾ ਕਰ ਦਿੱਤਾ ਹੈ। ਜਿਸ ਰਤਨ ਰੂਪੀ ਨਾਮ ਦਾ ਹਿਰਦੇ ਵਿੱਚ ਟਿਕਾਣਾ ਹੋਇਆ ਹੈ, ਵਾਸਾ ਹੋਇਆ ਹੈ, ਜਨਮਾਂ ਜਨਮਾਂ ਦੀਆਂ ਜੋ ਦੂਰੀਆਂ ਸਨ, ਵਿਛੋੜਾ ਸੀ, ਉਹ ਮੁੱਕ ਗਿਆ ਹੈ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਕਿਲ ਵਿਖ ਦਾ ਭਾਵ ਕੀ ਹੈ? ਵਿਛੋੜੇ ਵਿੱਚ ਪਏ ਹੋਏ ਦੁੱਖ ਕਲਾ ਕਲੇਸ਼। ਵਿਛੋੜੇ ਦੇ ਕਰਕੇ ਜੀਵਨ ਦੇ ਵਿੱਚ ਇਹ ਸਾਰੇ ਦੁੱਖ ਕਲੇਸ਼, ਕਲ ਕਲੇਸ਼, ਕਿਲ ਵਿਖ, ਜਿਨ੍ਹਾਂ ਨੂੰ ਬਾਣੀ ਦਾ ਨਾਮ ਆਇਆ ਹੈ। ਕਈ ਜਨਮਾਂ ਤੋਂ ਵਿਛੜੇ ਹੋਣ ਦੇ ਜਿਹੜੇ ਕਲਾ ਕਲੇਸ਼ ਸਨ, ਦੁੱਖ ਸਨ, ਉਤਰੇ, ਉਹ ਉਤਰ ਗਏ ਹਨ। ਜਿਸ ਤਰ੍ਹਾਂ ਕਰਜ਼ਾ ਉਤਰ ਜਾਂਦਾ ਹੈ, ਦੇਣਦਾਰੀ ਹੋਵੇ ਤਾਂ ਮਨੁੱਖ ਨੂੰ ਚਿੰਤਾ ਬਣੀ ਰਹਿੰਦੀ ਹੈ, ਝੋਰਾ ਬਣਿਆ ਰਹਿੰਦਾ ਹੈ, ਹਰ ਵੇਲੇ ਖੌਫ ਬਣਿਆ ਰਹਿੰਦਾ ਹੈ, ਕਿਸੇ ਦੀ ਦੇਣਦਾਰੀ ਹੈ, ਕਿਸੇ ਦਾ ਕਰਜ਼ਾ ਹੈ ਸਿਰ ਉੱਤੇ। ਦੇਣਦਾਰ ਬੰਦਾ, ਕਰਜ਼ਦਾਰ ਬੰਦਾ ਹਰ ਵੇਲੇ ਚਿੰਤਾ ਵਿੱਚ ਹੁੰਦਾ ਹੈ, ਝੋਰੇ ਵਿੱਚ ਹੁੰਦਾ ਹੈ। ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਉਹਨੂੰ ਇਹੀ ਝੋਰਾ ਖਾਈ ਜਾਂਦਾ ਹੈ, ਇਹੀ ਚਿੰਤਾ ਖਾਈ ਜਾਂਦੀ ਹੈ ਕਿ ਮੈਂ ਕਿਸੇ ਦਾ ਰਿਣ ਦੇਣਾ ਹੈ, ਕਿਸੇ ਦਾ ਕਰਜ਼ਾ ਦੇਣਾ ਹੈ, ਕਿਸੇ ਦੀ ਦੇਣਦਾਰੀ ਦੀ ਪੰਡ ਬਹੁਤ ਵੱਡੀ ਹੈ। ਰਤਨ ਨਾਮ ਅਮੋਲਕ ਸੀ, ਇੰਨਾ ਮਹਿੰਗਾ ਸੀ, ਇੰਨਾ ਕੀਮਤੀ ਸੀ। ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਹਿਰਦੇ ਵਿੱਚ ਵਸ ਗਿਆ, ਟਿਕ ਗਿਆ। ਹੁਣ ਇੰਜ ਮਹਿਸੂਸ ਹੋ ਰਿਹਾ ਮਾਨੋ ਜਨਮਾਂ ਜਨਮਾਂਤਰਾਂ ਦਾ ਜੋ ਕਰਜ਼ਾ ਸੀ, ਰਿਣ ਸੀ, ਉਹ ਲੈ ਗਿਆ ਹੈ, ਦੂਰ ਹੋ ਗਿਆ। ਗੁਰਨਾਮ ਦਿਓ ਰਿਣ ਲੱਥ। ਗੁਰੂ ਨੇ ਉਹ ਨਾਮ ਰੂਪੀ ਰਤਨ ਦਿੱਤਾ ਹੈ। ਇੰਜ ਮਹਿਸੂਸ ਹੋ ਰਿਹਾ ਜਿਵੇਂ ਸੁਰਖਰੂ ਹੋ ਗਏ ਹਾਂ, ਜਿਵੇਂ ਕਰਜ਼ਦਾਰੀ ਦੇਣਦਾਰੀ ਉਤਰ ਜਾਏ ਤਾਂ ਬੰਦਾ ਆਪਣੇ ਆਪ ਨੂੰ ਬੜਾ ਸੁਖਾਲਾ ਫੀਲ ਕਰਦਾ ਹੈ, ਸੌਖਾ ਮਹਿਸੂਸ ਕਰਦਾ ਹੈ, ਕਿਉਂਕਿ ਕਰਜ਼ਾ ਉਤਰ ਗਿਆ ਹੈ, ਦੇਣਦਾਰੀ ਉਤਰ ਗਈ ਹੈ, ਜਿਸ ਦੀ ਹਰ ਵੇਲੇ ਚਿੰਤਾ ਬਣੀ ਹੋਈ ਸੀ। ਮਾਨੋ ਸਿਰ ਤੋਂ ਵੱਡੀ ਪੰਡ ਲੈ ਗਈ ਹੈ, ਭਾਰ ਚੁੱਕ ਦਿੱਤਾ ਗਿਆ ਹੈ। ਰਿਣ ਦਾ ਭਾਰ ਇਵੇਂ ਹੀ ਲੱਗਦਾ ਹੈ ਜਿਵੇਂ ਕੋਈ ਭਾਰੀ ਵਸਤੂ ਸਿਰ ਉੱਤੇ ਰੱਖੀ ਹੋਵੇ, ਚੁੱਕੀ ਹੋਵੇ।
ਉਹ ਭਾਰੀ ਪੰਡ ਬੰਦੇ ਨੂੰ ਮਨੁੱਖ ਨੂੰ ਤਕਲੀਫ ਦਿੰਦੀ ਹੈ, ਦਰਦ ਦੁੱਖ ਦਿੰਦੀ ਹੈ ਹਰ ਵੇਲੇ। ਜੇ ਉਹ ਭਾਰੀ ਪੰਡ ਲੈ ਜਾਏ ਸੁੱਖ ਮਹਿਸੂਸ ਹੁੰਦਾ ਹੈ, ਖੁਸ਼ੀ ਮਹਿਸੂਸ ਹੁੰਦੀ ਹੈ। ਗੁਰੂ ਰਾਮਦਾਸ ਕਹਿੰਦੇ, ਗੁਰੂ ਨੇ ਐਸਾ ਹੀ ਭਾਣਾ ਵਰਤਾਇਆ, ਐਸੀ ਕਿਰਪਾ ਕਰ ਦਿੱਤੀ ਹੈ, ਮੇਰੇ ਹਿਰਦੇ ਵਿੱਚ ਅੰਮ੍ਰਿਤਮਈ ਨਾਮ ਦਾ ਵਾਸਾ ਕਰ ਦਿੱਤਾ ਹੈ। ਇੰਝ ਲੱਗ ਰਿਹਾ ਜਨਮਾਂ ਜਨਮਾਂ ਤੋਂ ਜੋ ਕਿਲ ਵਿਖਾਂ ਦੀ, ਦੁੱਖਾਂ ਦੀ, ਵਿਛੋੜੇ ਦੀ ਪੰਡ ਸੀ, ਉਹ ਰਿਣ ਦੇ ਰੂਪ ਵਿੱਚ ਸੀ, ਉਹ ਹੁਣ ਉੱਤਰ ਗਈ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਅਰਥਾ ਦਾ ਭਾਵ ਕੀ ਹੈ? ਅਰਥ। ਅਰਥ ਦਾ ਭਾਵ ਕੀ ਹੈ? ਡੂੰਘੇ ਭੇਦ ਦੀ ਗੱਲ, ਰੱਬ ਦੇ ਨਾਮ ਦਾ ਜਿਹੜਾ ਮੇਨ ਅਰਥ ਹੈ, ਤੱਤ ਸਾਰ ਜਿਹਨੂੰ ਕਹਿ ਸਕਦੇ ਹਾਂ, ਉਹ ਤੱਤ ਸਾਰ ਇਹੀ ਹੈ। ਜ਼ਿੰਦਗੀ ਦਾ ਨਿਚੋੜ ਇਹੀ ਹੈ, ਵਿਚਾਰਵਾਨਾਂ ਦਾ ਪੱਖ ਇਹੀ ਹੈ ਕਿ ਇਹ ਮੇਰੇ ਮਨ ਭਜ, ਭਜਨ ਕਰ, ਸਿਫਤ ਸਲਾਹ ਕਰ। ਕਾਹਦੀ? ਰਾਮ ਨਾਮ, ਰੱਬ ਦੇ ਨਾਮ ਦੀ। ਸਾਰੇ ਅਰਥਾਂ ਵਿੱਚੋਂ, ਸਾਰੀਆਂ ਵਿਚਾਰਾਂ ਵਿੱਚੋਂ, ਸਾਰੇ ਪੱਖਾਂ ਵਿੱਚੋਂ ਇਹ ਵਿਸ਼ੇਸ਼ ਵਿਚਾਰ ਹੈ ਕਿ ਮੇਰੇ ਮਨ ਰਾਮ ਦੇ ਨਾਮ ਨੂੰ ਜਪਦਾ ਰਹਿ, ਇਹੀ ਨਿਚੋੜ ਹੈ, ਇਹੀ ਤੱਤ ਹੈ। ਗੁਰਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਇੱਕ ਗੱਲ ਗੁਰੂ ਨੇ ਹੋਰ ਦੱਸ ਦਿੱਤੀ, ਦ੍ਰਿੜ ਕਰਵਾ ਦਿੱਤੀ, ਚੇਤੇ ਕਰਵਾ ਦਿੱਤੀ, ਸਮਝ ਆ ਗਈ, ਬਿਨ ਨਾਵੇਂ ਜੀਵਨ ਬਿਰਥਾ। ਵਿਅਰਥ ਹੈ, ਅਕਾਰਥ ਹੈ ਉਹ ਜੀਵਨ, ਉਹ ਜ਼ਿੰਦਗੀ, ਕਿਹੜੀ? ਜੋ ਨਾਮ ਤੋਂ ਖਾਲੀ ਹੈ, ਜੋ ਨਾਮ ਤੋਂ ਹੀ ਨਹੀਂ ਹੈ। ਬਿਨ ਨਾਵੇਂ ਜੀਵਨ ਬਿਰਥਾ। ਅਕਾਰਥ ਜੀਵਨ, ਵਿਅਰਥ ਜੀਵਨ, ਅਜਾਈ ਜੀਵਨ ਨਾਮ ਤੋਂ ਬਿਨਾਂ ਹੈ, ਪਰ ਗੁਰੂ ਨੇ, ਪੂਰੇ ਗੁਰੂ ਨੇ ਹਰੀ ਦੇ ਨਾਮ ਦੇ ਅੱਖਰ ਦ੍ਰਿੜ ਕਰਵਾ ਦਿੱਤੇ ਹਨ। ਦ੍ਰਿੜ, ਦ੍ਰਿੜਾ ਦੇਣਾ ਕੋਈ ਚੀਜ਼, ਚੇਤੇ ਕਰਵਾ ਦੇਣੀ, ਪੱਕੀ ਕਰਵਾ ਦੇਣੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਇਹ ਗੁਰੂ ਦਾ ਹੀ ਪਰਉਪਕਾਰ ਹੈ, ਇਹ ਗੁਰੂ ਦੀ ਕਿਰਪਾ ਹੈ। ਉਹਨਾਂ ਦੇ ਆਪਣੇ ਜੀਵਨ ਵਿੱਚ ਵੀ ਐਸਾ ਹੀ ਹੋਇਆ। ਪੂਰਨ ਗੁਰੂ, ਗੁਰੂ ਅਮਰਦਾਸ ਮਹਾਰਾਜ ਜੀ ਜਦ ਉਹਨਾਂ ਨੂੰ ਮਿਲੇ ਹਨ, ਤੇ ਮਾਨੋ ਜਨਮਾਂ ਜਨਮਾਂ ਦੀ ਲੱਗੀ ਹੋਈ ਮੈਲ, ਵਿਛੋੜੇ ਦਾ ਦੁੱਖ ਉਹਨਾਂ ਦਾ ਮੁੱਕ ਗਿਆ, ਦੂਰ ਹੋ ਗਏ। ਰਹਾਉ ਦੇ ਇਹ ਪਾਵਨ ਪਵਿੱਤਰ ਬੋਲ ਹਨ। ਫਿਰ ਪਾਤਸ਼ਾਹ ਕਹਿੰਦੇ, ਬਿਨ ਗੁਰ ਮੂੜ ਪਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਤਹ। ਪਹਿਲਾਂ ਤੇ ਗੁਰੂ ਦੇ ਨਾਮ ਦੀ ਵਡਿਆਈ ਕੀਤੀ, ਨਾਮ ਦੀ ਸ਼ੋਭਾ ਕੀਤੀ, ਨਾਮ ਦੇ ਨਾਲ ਕੀ ਨਦਰ ਹੁੰਦੀ ਹੈ, ਕੀ ਬਖਸ਼ਿਸ਼ ਹੁੰਦੀ ਹੈ, ਨਾਮ ਕੀ ਕਿਰਪਾ ਕਰਦਾ ਹੈ। ਹੁਣ ਸਤਿਗੁਰੂ ਜੀ ਦੂਸਰੇ ਪੱਖ ਦੀ ਗਾਥਾ ਕਰਦੇ ਨੇ, ਬਿਨਾਂ ਗੁਰੂ ਤੋਂ ਕੀ ਹੈ ਮਨ ਮੁੱਖ। ਬਿਨ ਗੁਰ ਮੂੜ ਪਏ ਹੈ ਮਨ ਮੁੱਖ। ਮਨ ਮੁੱਖ ਦਾ ਅਰਥ ਹੀ ਹੈ ਜਿਸ ਦਾ ਮੁੱਖ ਆਪਣੇ ਮਨ ਵੱਲ ਹੈ, ਜੋ ਮਨ ਦੇ ਨਾਲ ਹੀ ਚੱਲਦਾ ਹੈ, ਮਨ ਦੇ ਕਹਿਣ 'ਤੇ ਹੀ ਜੀਵਨ ਨਿਰਵਾਹ ਕਰ ਰਿਹਾ। ਜਿਸ ਦਾ ਮੁੱਖ ਗੁਰੂ ਵਾਲੇ ਪਾਸੇ ਨਹੀਂ ਹੈ, ਉਲਟੇ ਪਾਸੇ ਹੈ, ਦੂਜੇ ਪਾਸੇ, ਸੰਸਾਰ ਵਾਲੇ ਪਾਸੇ, ਉਹ ਗੁਰੂ ਤੋਂ ਬੇਮੁੱਖ ਹੈ, ਹੀਣਾ ਹੈ, ਗੁਰੂ ਵੱਲ ਉਸਨੇ ਪਿੱਠ ਕੀਤੀ ਹੈ। ਬਾਣੀ ਵਿੱਚ ਗੁਰੂ ਰਾਮਦਾਸ ਕਹਿੰਦੇ, ਉਹ ਮੂੜ ਹੈ, ਭੈ ਦਾ ਭਾਵ ਹੈ ਹੋ ਜਾਣਾ। ਬਿਨ ਗੁਰ ਮੂੜ ਭੈ ਹੈ, ਭੈ ਦਾ ਭਾਵ ਹੋ ਜਾਣਾ, ਉਹ ਹੋ ਗਏ ਮੂੜ। ਮੂੜ ਦਾ ਭਾਵ ਹੈ ਖਲ, ਖਲ ਹੋ ਗਏ, ਮੂੜ ਹੋ ਗਏ। ਕੌਣ? ਮਨਮੁੱਖ। ਮੋਹ ਮਾਇਆ ਨਿਤ ਫਾਥਾ, ਫਾਥਾ ਦਾ ਫਸੇ ਹੋਏ, ਨਿਤ ਦਾ ਭਾਵ ਹੈ ਹਰ ਵੇਲੇ, ਹਰ ਪਲ, ਹਰ ਸਮੇਂ ਮਾਇਆ ਦੇ, ਮੋਹ ਦੇ ਵਿੱਚ ਫਾਥੇ ਹੋਏ ਨੇ, ਫਸੇ ਹੋਏ ਨੇ। ਜਿਵੇਂ ਕੋਈ ਪੰਛੀ
ਜਾਂ ਹੋਰ ਕੋਈ ਜੀਵ ਕਿਸੇ ਨਾ ਕਿਸੇ ਫੰਦਕ ਵਿੱਚ ਫਸਿਆ ਹੋਇਆ ਹੈ, ਬੰਧਨ ਵਿੱਚ ਬੱਧਾ ਹੋਇਆ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਤੋਂ ਹੀਣਾ ਬੰਦਾ ਨਿੱਤ ਫਸਿਆ ਹੋਇਆ ਹੈ, ਮਾਇਆ ਦੇ ਮੋਹ ਵਿੱਚ ਬੱਧਾ ਹੋਇਆ। ਤਿੰਨ ਸਾਧੂ ਚਰਨ ਨਾ ਸੇਵੇ ਕਾ ਬਹੂੰ, ਸਾਧੂ ਦਾ ਭਾਵ ਹੈ ਗੁਰੂ, ਕਿਉਂਕਿ ਉਸਨੇ ਕਦੇ ਗੁਰੂ ਦੇ ਚਰਨਾਂ ਨੂੰ ਸੇਵਿਆ ਹੀ ਨਹੀਂ ਹੈ, ਸਿਮਰਿਆ ਹੀ ਨਹੀਂ ਹੈ। ਸੇਵੇ ਦਾ ਭਾਵ ਕੀ ਹੈ? ਸਿਮਰਨਾ, ਇੱਕ ਸੇਵਾ ਹੁੰਦੀ ਹੈ ਜੋ ਹੱਥੀਂ ਹੱਥਾਂ ਦੇ ਨਾਲ, ਇੱਕ ਸੇਵਹਿ ਦਾ ਭਾਵ ਹੈ ਸਿਮਰਨ ਕਰਨਾ। ਚਰਨਾਂ ਨੂੰ ਸੇਵਨ ਦਾ ਭਾਵ ਕੀ ਹੈ? ਚਰਨਾਂ ਦਾ ਧਿਆਨ ਕਰਨਾ, ਸਿਫਤ ਸਲਾਹ ਕਰਨੀ। ਲੇਕਿਨ ਐਸਾ ਹੋਇਆ ਨਹੀਂ, ਸਾਧੂ ਦੇ ਚਰਨ ਸੇਵੇ ਨਹੀਂ, ਗੁਰੂ ਨੂੰ ਗਾਇਆ ਨਹੀਂ, ਗੁਰੂ ਦੀ ਸਿਫਤ ਸਲਾਹ ਬਿਲਕੁਲ ਨਹੀਂ ਕੀਤੀ। ਕੀ ਹੋਇਆ? ਤਿੰਨ ਸਭ ਜਨਮ ਅਕਾਥਾ, ਉਹਨਾਂ ਦਾ ਸਾਰਾ ਹੀ ਜਨਮ ਅਕਾਥਾ ਦਾ ਭਾਵ ਅਕਾਰਥ ਹੋ ਗਿਆ। ਸਭ ਦਾ ਭਾਵ ਹੈ ਸਾਰਾ, ਜਿੰਨਾ ਵੀ ਜੀਵਨ ਸੀ, ਮਨੁੱਖਾ ਜੀਵਨ ਜਿਤਨਾ ਵੀ ਸੀ, ਸਤਿਗੁਰੂ ਕਹਿੰਦੇ ਉਹ ਸਾਰੇ ਦਾ ਸਾਰਾ ਅਕਾਥਾ ਹੋ ਗਿਆ, ਅਕਾਰਥ ਹੋ ਗਿਆ, ਵਿਅਰਥ ਹੋ ਗਿਆ, ਅਜਾਈ ਹੋ ਗਿਆ ਹੈ। ਫਿਰ ਕਹਿੰਦੇ ਜਿਨ ਸਾਧੂ ਚਰਨ ਸਾਧ ਪੱਗ ਸੇਵੇ। ਦੂਜੇ ਪਾਸੇ ਉਹ ਹੈ ਜਿਸਨੇ ਸਾਧੂ ਦੇ ਚਰਨਾਂ ਨੂੰ ਸਿਮਰਣਾ ਕੀਤਾ ਹੈ, ਧਿਆਉਣਾ ਕੀਤਾ ਹੈ। ਤਿੰਨ ਸਫਲਿਓ ਜਨਮ ਸਨਾਥਾ, ਉਹਨਾਂ ਦਾ ਜਨਮ ਫਿਰ ਸਨਾਥਾ ਹੋ ਗਿਆ, ਸਕਾਰਥ ਹੋ ਗਿਆ, ਸਫਲ ਹੋ ਗਿਆ। ਇੱਕ ਹੈ ਅਕਾਥਾ, ਦੂਜਾ ਹੈ ਸਨਾਥਾ। ਦੋਵੇਂ ਸ਼ਬਦ ਇੱਕ ਦੂਜੇ ਦਾ ਵਿਰੋਧੀ ਭਾਵ ਰੱਖਦੇ ਹਨ, ਇੱਕ ਦੂਜੇ ਤੋਂ ਵਿਰੋਧੀ ਅਰਥ ਕਰਦੇ ਹਨ। ਸਨਾਥਾ ਦਾ ਉਲਟਾ ਹੈ ਅਕਾਥਾ ਅਤੇ ਅਕਾਥਾ ਦਾ ਉਲਟਾ ਹੈ ਸਨਾਥਾ। ਅਕਾਥਾ ਦਾ ਅਰਥ ਅਕਾਰਥ, ਵਿਅਰਥ, ਅਜਾਈ। ਸਨਾਥਾ ਦਾ ਅਰਥ ਹੈ ਸਕਾਰਥ, ਸਫਲ, ਲੇਖੇ ਵਿੱਚ ਆ ਜਾਏ, ਸਫਲ ਹੋ ਜਾਏ, ਪ੍ਰਵਾਨ ਹੋ ਜਾਏ, ਕਬੂਲ। ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਤਿੰਨ ਸਫਲਿਓ ਜਨਮ ਸਨਾਥਾ, ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰਦਇਆ ਧਾਰ ਜਗਨਨਾਥ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਅਰਦਾਸ ਬੇਨਤੀ ਦੇ ਰੂਪ ਵਿੱਚ ਕੀ ਆਖ ਰਹੇ ਨੇ? ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲਓ। ਮੋਕੋ ਕੀਜੈ, ਕੀਜੈ ਦਾ ਭਾਵ ਇੱਥੇ ਹੈ ਕਰ ਦਿਓ, ਮੋਕੋ ਦਾ ਭਾਵ ਹੈ ਮੈਨੂੰ, ਮੈਨੂੰ ਕੀ ਬਣਾਓ, ਕੀ ਕਰੋ? ਦਾਸ ਦਾਸ ਦਾਸਨ ਕੋ, ਦਾਸਾਂ ਦੇ ਦਾਸਾਂ ਦਾ ਦਾਸ ਬਣਾ ਦਿਓ। ਤੇਰੇ ਜਿਹੜੇ ਸੇਵਕ ਨੇ ਉਹਨਾਂ ਦੇ ਅੱਗੇ ਸੇਵਕ ਹਨ, ਉਹਨਾਂ ਤੋਂ ਹੋਰ ਅੱਗੇ ਸੇਵਕ ਹਨ, ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਮੈਨੂੰ ਕਰ ਦਿਓ, ਬਣਾ ਦਿਓ। ਹਰ ਦਇਆ ਧਾਰ ਜਗਨਨਾਥ, ਜਗਤ ਦੇ ਨਾਥ ਈਸ਼ਵਰ ਪ੍ਰਭੂ, ਤੁਸੀਂ ਮੇਰੇ ਉੱਤੇ ਐਸੀ ਨਦਰ ਕਰੋ, ਐਸੀ ਕਿਰਪਾ ਕਰ ਦਿਓ, ਐਸੀ ਬਖਸ਼ਿਸ਼ ਹੋ ਜਾਏ, ਮੈਂ ਤੇਰੇ ਸੇਵਕਾਂ ਦਾ ਸੇਵਕ ਭਾਵ ਕੇ ਨਿਮਾਣਾਪਨ ਆ ਜਾਏ, ਨਿਮਰਤਾ ਆ ਜਾਏ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਮੈਂ ਨੀਚ ਹਾਂ, ਮੈਂ ਤੇ ਤੇਰੇ ਤੋਂ ਕੁਰਬਾਨ ਨਹੀਂ ਜਾ ਸਕਦਾ, ਇੱਕ ਵਾਰ ਵੀ ਕੁਰਬਾਨ ਨਹੀਂ ਹੋ ਸਕਦਾ। ਹਾਂ, ਤੇਰਾ ਹੁਕਮ ਜ਼ਰੂਰ ਹੈ, ਤੇਰੀ ਰਜ਼ਾ ਜ਼ਰੂਰ ਹੈ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੂੰ ਤੇ ਸਦਾ ਹੀ ਹੈ, ਸਲਾਮਤ ਹੈ, ਨਿਰੰਕਾਰ, ਆਕਾਰ ਤੋਂ ਰਹਿਤ ਹੋ ਕੇ। ਇੱਕ ਤੇ ਤੇਰਾ ਆਕਾਰ ਰੂਪ ਹੈ,
ਜੋ ਦਿਸਦਾ ਹੈ, ਸੁਣਦਾ ਹੈ, ਦਿਖਾਈ ਦਿੰਦਾ, ਉਹਨੂੰ ਕਹਿੰਦੇ ਤੇਰਾ ਸਾਕਾਰ ਰੂਪ। ਇੱਕ ਨਿਰੰਕਾਰ ਰੂਪ ਹੈ, ਨਿਰ ਆਕਾਰ, ਜਿਸ ਵਿੱਚ ਆਕਾਰ ਨਹੀਂ ਹੈ। ਇੱਕ ਸਾਕਾਰ ਰੂਪ ਹੈ ਤੇਰਾ, ਇੱਕ ਨਿਰੰਕਾਰ ਰੂਪ ਹੈ। ਸਾਕਾਰ ਰੂਪ ਉਹ ਹੈ ਜੋ ਕੁਝ ਤੂੰ ਬਣਾਇਆ ਹੈ ਉਹਦੇ ਵਿੱਚ ਹੈ, ਵਸਿਆ ਹੋਇਆ, ਸਮਾਇਆ ਹੋਇਆ, ਇਹ ਸਾਕਾਰ ਰੂਪ ਹੈ। ਸਾਕਾਰ ਰੂਪ ਦੇ ਰਾਹੀਂ ਭਗਤ ਕਹਿੰਦੇ ਅਸੀਂ ਤੈਨੂੰ ਦੇਖਦੇ ਵੀ ਹਾਂ, ਸੁਣਦੇ ਵੀ ਹਾਂ, ਤੈਨੂੰ ਗਾਉਂਦੇ ਵੀ ਹਾਂ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੁਣਿਆ ਵੀ ਹੈ ਤੈਨੂੰ, ਪੇਖਿਆ ਵੀ ਹੈ, ਸੇ ਫਿਰ ਗਰਭਾਸ ਨਾ ਭਰਿਆ। ਤੂੰ ਇਸ ਬ੍ਰਹਿਮੰਡ ਵਿੱਚ ਜੋ ਬਣਾਇਆ ਹੈ ਉਹਦੇ ਰਾਹੀਂ ਅਸੀਂ ਤੈਨੂੰ ਦੇਖਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਜਿਹੜਾ ਤੇਰਾ ਦੂਜਾ ਰੂਪ ਹੈ ਉਹ ਹੈ ਨਿਰੰਕਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਤੂੰ ਸਦਾ ਸਲਾਮਤ ਹਰ ਵੇਲੇ ਹੈ, ਲੇਕਿਨ ਨਿਰੰਕਾਰ ਆਕਾਰ ਤੋਂ ਰਹਿਤ ਹੋ ਕੇ। ਅੱਗੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ। ਅੰਧਲੇ ਦਿਖਾਈ ਨਾ ਦੇਣਾ, ਦਿਸਦਾ ਨਹੀਂ ਹੈ ਨੇਤਰਾਂ ਨੂੰ, ਇਹਨਾਂ ਨੇਤਰਾਂ ਨੂੰ ਕੁਝ ਨਜ਼ਰ ਹੀ ਨਹੀਂ ਪੈਂਦਾ ਹੈ, ਪਰ ਇਸ ਪੱਖ ਤੋਂ ਨਹੀਂ ਕਿ ਉਹ ਸੰਸਾਰ ਨਹੀਂ ਦੇਖਦੇ, ਉਹ ਗਿਆਨ ਵਾਲੇ ਨੇਤਰਾਂ ਤੋਂ ਹੀ ਨੇ। ਅਗਿਆਨੀ ਦਾ ਭਾਵ ਕੀ ਹੈ? ਗਿਆਨ ਦੀ ਹੀਨਤਾ, ਜਿੱਥੇ ਗਿਆਨ ਨਾ ਹੋਵੇ ਅਗਿਆਨ। ਹਮ ਅੰਧਲੇ ਗਿਆਨਹੀਨ ਅਗਿਆਨੀ, ਗਿਆਨ ਤੋਂ ਹੀਣ ਹੋਣ ਕਰਕੇ ਗਿਆਨ ਦੇ ਉਹ ਨੇਤਰ ਨਹੀਂ ਹਨ, ਅਤੇ ਜੇ ਗਿਆਨ ਦੇ ਨੇਤਰ ਨਹੀਂ ਫਿਰ ਪਰਮਾਰਥ ਦੇ ਮਾਰਗ 'ਤੇ ਤੁਰਿਆ ਹੀ ਨਹੀਂ ਜਾ ਸਕਦਾ, ਚੱਲਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਪੈਂਡੇ 'ਤੇ ਚੱਲਣਾ ਹੈ, ਰਸਤੇ 'ਤੇ ਜਾਣਾ ਹੈ, ਉਸ ਪੈਂਡੇ 'ਤੇ ਚੱਲਣ ਵਾਸਤੇ ਨੇਤਰਾਂ ਦਾ ਦੇਖਣਾ ਵੀ ਜ਼ਰੂਰੀ ਹੈ ਅਤੇ ਪ੍ਰਕਾਸ਼ ਹੋਣਾ ਵੀ ਜ਼ਰੂਰੀ ਹੈ। ਦੋ ਗੱਲਾਂ ਨੇ, ਰਸਤੇ 'ਤੇ ਤੁਰਨ ਵਾਸਤੇ ਚਾਨਣ ਵੀ ਹੋਵੇ, ਪ੍ਰਕਾਸ਼ ਵੀ ਹੋਵੇ, ਅਤੇ ਨੇਤਰਾਂ ਤੋਂ ਦਿਖਾਈ ਵੀ ਦਿੰਦਾ ਹੋਵੇ, ਦਿਸਦਾ ਵੀ ਹੋਵੇ। ਪਰਮਾਰਥ ਦੇ ਮਾਰਗ 'ਤੇ ਤੁਰਨ ਵਾਸਤੇ ਗਿਆਨ ਦੇ ਨੇਤਰ ਚਾਹੀਦੇ ਨੇ, ਲੇਕਿਨ ਉਸ ਪੱਖ ਤੋਂ ਗੁਰੂ ਰਾਮਦਾਸ ਕਹਿੰਦੇ ਹਮ ਅੰਧਲੇ ਹਾਂ, ਅਗਿਆਨੀ ਹਾਂ, ਕਿਉਂ ਚੱਲ ਹੈ ਮਾਰਗ ਪੰਥਾ, ਫਿਰ ਕਿਵੇਂ ਚੱਲੀਏ ਤੇਰੇ ਮਾਰਗ 'ਤੇ, ਤੇਰੇ ਪੰਥ 'ਤੇ, ਨਹੀਂ ਚੱਲਿਆ ਜਾ ਸਕਦਾ। ਇੱਕੋ ਇੱਕ ਅਰਦਾਸ ਹੈ, ਅਰਜ ਹੈ, ਅਰਜੋਈ ਹੈ। ਉਹ ਅਰਜ ਅਰਜੋਈ ਕੀ ਹੈ? ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਅੰਚਲ, ਅੰਚਲ ਭਾਵ ਪੱਲਾ ਦੇ, ਆਪਣਾ ਲੜ। ਅੰਚਲ ਦਾ ਭਾਵ ਇੱਥੇ ਹੈ ਸਹਾਰਾ। ਜਿਵੇਂ ਅੰਧਲੇ ਮਨੁੱਖ ਨੂੰ ਤੁਰਨ ਵਾਸਤੇ ਕੋਈ ਨਾ ਕੋਈ ਸਹਾਰਾ ਚਾਹੀਦਾ, ਕੋਈ ਡੰਗੋਰੀ ਦਾ ਸਹਾਰਾ ਚਾਹੀਦਾ, ਕੋਈ ਉਸਦਾ ਹੱਥ ਫੜ ਕੇ ਚੱਲੇ, ਕੋਈ ਉਸਨੂੰ ਪੱਲਾ ਪਕੜਾਵੇ। ਅੰਧਲੇ ਮਨੁੱਖ ਨੂੰ ਤੁਰਨ ਲਈ ਕੋਈ ਨਾ ਕੋਈ ਸਹਾਰੇ ਦੀ ਲੋੜ ਪੈਂਦੀ ਹੈ, ਅਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹੇ ਗੁਰੂ ਆਪ ਕਿਰਪਾ ਕਰੋ। ਕੀ ਕਰੋ? ਗੁਰ ਅੰਚਲ ਦੀਜੈ। ਅੰਚਲ ਦਾ ਭਾਵ ਹੈ ਕੋਈ ਸਹਾਰਾ ਦਿਓ, ਕੋਈ ਟੇਕ ਦਿਓ। ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰ। ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਮੇਰੇ ਅੰਧਲੇ ਵਰਗ ਮਨੁੱਖ ਨੂੰ ਸਤਿਗੁਰੂ ਜੀ ਕਹਿੰਦੇ ਟੇਕ ਕਾਹਦੀ ਹੈ? ਤੇਰੇ ਨਾਮ ਦੀ, ਤੇਰੇ ਨਾਮ ਦਾ ਹੀ ਸਹਾਰਾ ਹੈ। ਜਿਵੇਂ ਅੰਧਲੇ ਮਨੁੱਖ ਨੂੰ ਕਿਸੇ ਡੰਗੋਰੀ ਦਾ ਆਸਰਾ ਹੁੰਦਾ ਹੈ, ਕੋਈ ਉਸ ਨੂੰ ਅੰਚਲ ਦੇਵੇ, ਉਹ ਆਸਰਾ ਟੇਕ ਹੈ।
ਅਗਿਆਨੀ ਬੰਦੇ ਨੂੰ ਗਿਆਨਹੀਨ ਬੰਦੇ ਨੂੰ ਤੇਰੇ ਨਾਮ ਦਾ ਹੀ ਅੰਚਲ ਹੈ। ਇਸ ਕਰਕੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਕਹਿੰਦੇ, ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚੱਲੈ ਮਿਲੰਥਾ। ਜਨ ਦਾ ਭਾਵ ਹੈ ਸੇਵਕ, ਚੱਲਹਿ ਦਾ ਭਾਵ ਚੱਲਣਾ, ਮਿਲੰਥਾ ਦਾ ਭਾਵ ਹੈ ਮਿਲ ਜਾਣਾ। ਜੇ ਤੂੰ ਕਿਰਪਾ ਕਰਕੇ ਨਦਰ ਕਰਕੇ ਆਪਣਾ ਅੰਚਲ ਦੇਵੇਂ, ਆਪਣਾ ਸਹਾਰਾ ਦੇਵੇਂ, ਆਪਣੀ ਟੇਕ ਦੇਵੇਂ ਕੋਈ ਜਨ, ਤਾਂ ਹੀ ਤੇਰੇ ਮਾਰਗ 'ਤੇ ਚੱਲ ਚੱਲ ਕੇ ਮਿਲੰਥਾ ਦਾ ਭਾਵ ਹੈ ਮਿਲ ਜਾਂਦਾ ਹੈ, ਪਹੁੰਚ ਜਾਂਦਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਵੀ ਪੱਖ ਗੁਰਬਾਣੀ ਦੇ ਰਾਹੀਂ ਉਜਾਗਰ ਕੀਤਾ ਹੈ, ਦੱਸਣਾ ਕੀਤਾ। ਜੋ ਹਮਰੀ ਵਿਦਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਚਿੱਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਗੁਰੂ ਰਾਮਦਾਸ ਮਹਾਰਾਜ ਜੀ ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੇ ਅੰਦਰ ਹੁਕਮਨਾਮੇ ਦੇ ਰਾਹੀਂ ਵੀ ਐਸੀ ਸਿੱਖਿਆ ਦੇ ਰਹੇ ਨੇ, ਐਸਾ ਹੀ ਉਪਦੇਸ਼ ਕਰ ਰਹੇ ਨੇ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਇਹ ਮੇਰੇ ਮਨ ਰੱਬ ਦਾ ਨਾਮ ਸਾਰੇ ਅਰਥਾਂ ਤੋਂ ਮੁੱਖ ਹੈ, ਸ਼੍ਰੋਮਣੀ ਹੈ। ਅਰਥਾਂ ਦੇ ਬੜੇ ਹੀ ਅਰਥ ਨੇ, ਸੁਭਾਵਿਕ ਹੈ। ਕਿਸੇ ਸ਼ਬਦ ਦਾ ਅਰਥ ਹੋਵੇ ਉਹਨੂੰ ਵੀ ਅਰਥਾ ਕਹਿੰਦੇ ਹਾਂ, ਮਾਲ ਧਨ ਨੂੰ ਵੀ ਅਰਥਾ ਕਹਿੰਦੇ ਹਾਂ, ਰਾਸ਼ ਪੂੰਜੀ ਨੂੰ ਵੀ ਅਰਥਾ ਕਹਿ ਦਿੰਦੇ ਹਾਂ। ਅਰਥ ਰਾਮ ਨਾਮ ਉਹ ਅਰਥਾ ਹੈ ਜੋ ਹਰ ਵੇਲੇ ਸਾਥ ਦਿੰਦਾ, ਇਹ ਗੁਰੂ ਕੋਲੋਂ ਮਿਲਦਾ। ਇਸ ਕਰਕੇ ਕਹਿੰਦੇ, ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਮ ਹੈ ਜੀਵਨ ਬਿਰਥ। ਪੂਰੇ ਗੁਰੂ ਨੇ ਆਪਣਾ ਅੰਮ੍ਰਿਤਮਈ ਨਾਮ ਚੇਤੇ ਕਰਵਾ ਦਿੱਤਾ ਹੈ, ਦ੍ਰਿੜ ਕਰਵਾ ਦਿੱਤਾ ਹੈ, ਸਮਝਾ ਦਿੱਤਾ ਹੈ। ਸੋ ਅੱਜ ਦੇ ਹੁਕਮਨਾਮੇ ਦੇ ਰਾਹੀਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ। ਬਹੁਤ ਹੀ ਮਾਣਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ। ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਮਰਨ ਰਿਧ ਸਿੱਧ ਨੌ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੋਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਵਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਸਨਾਨੀ
1: ਪ੍ਰਭ ਕੈ ਸਿਮਰਨ ਦਰ ਕਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸੁਫਲ ਫਲਾ
0: ਸੇ ਸਿਮਰ ਹੈ ਜਿਨੇ ਆਪ ਸਿਮਰ ਆਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ
1: ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਨਾਹੀ

0: ਪ੍ਰਭ
1: ਕੋ ਸਿਮਰੇ ਸੇ ਜਨ ਪਰਵਾਨ
0: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੇ ਸੇ ਬੇਹ ਮੋਹਤਾਜ
0: ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ
1: ਪ੍ਰਭ ਕੋ ਸਿਮਰੇ ਸੇ

0: ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਣ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰੈ ਸੇ ਜਨ ਜਿਨ ਕੋ ਪ੍ਰਭ ਮਹਿਆ,
1: ਨਾਨਕ ਤਿਨ ਜਨ ਸਰਨੀ ਪਿਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਪਾਏ,
0: ਹਰ ਸਿਮਰਨ ਪੈ ਸਿੱਧ ਜਤੀ ਦਾਤੇ,
1: ਹਰ ਸਿਮਰਨ ਨੀ ਚੌਂਕੁੰਟ ਜਾਤੇ,
0: ਹਰ ਸਿਮਰਨ ਤਾਰੀ

0: ਕਾਲ ਪ੍ਰਿਥਵੀ ਪ੍ਰੇ ਚਿਰ ਜੀਵੇ
1: ਮਹਾ ਉਦਾਸ ਤਪੀ ਸਰਥੀ ਵੈ
0: ਅਗਨ ਮੈਂ ਹੋਮਤ ਪ੍ਰਾਨ
1: ਕਲੰਕ ਅਸ ਹੈ ਵਰਪੂਨ ਦਾਨ
0: ਨਿਉਲੀ ਕਰਮ ਕਰੇ ਬਵਾਸਨ
1: ਜੈਨ ਮਾਰਗ ਸੰਜਮਿਅਤ ਸਾਧਨ
0: ਨਿਮਖ ਨਿਮਖ ਕਰ ਸਰੀਰ ਘਟਾਵੇ
1: ਤਾਪੀ ਹਮੈ ਮੈਲ ਨਾ ਜਾਵੇ
0: ਹਰ ਕੇ ਨਾਮ ਸੰਸਰ ਕਛ ਨਾਹੇ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਾਮਨਾ ਤੀਰਥ ਦੇ ਛੁੱਟੇ
1: ਗਰਗ ਮਨ ਨਾ ਮਨ ਤੇ ਹੁੰਡੇ
0: ਸੋਚ ਕਰੇ ਦਿਨ ਸੌਰ

0: ਕਰਨ ਕਛੂ ਨ ਬੁਝੈ,
1: ਬਖਸ਼ ਲਿਓ ਤੋ ਨਾਨਕ ਸੀਜੈ,
0: ਜਹ ਪ੍ਰਸਾਦਾ ਰੂਪਰ ਸੁਖ ਬਸੈ,
1: ਸੋਤ ਪ੍ਰਾਤ ਮੀਤ ਬੰਤਾ ਸੰਗ ਹਸੈ,
0: ਜਹ ਪ੍ਰਸਾਦ ਪੀਵੇ ਸੀਤਲ ਜਲਾ,
1: ਸੁਖਦਾਈ ਪਵਨ ਪਾਵਕ ਅਮਲਾ,
0: ਜਹ ਪ੍ਰਸਾਦ ਭੋਗੈ ਸਭ ਰਸਾ,
1: ਸਗਲ ਸਮਗਰੀ ਸੰਸਾਰ ਪ੍ਰਸਾਦ,
0: ਤੀਨੇ ਹਸਤ ਪਾਵ ਕਰ ਨਿਤ ਰਸਨਾ,
1: ਤਿਸੇ ਤਿਆਗ ਅਵਸਨ ਰਚਨਾ,
0: ਐਸੇ ਦੋਖ ਮੂੜ ਅੰਧ

0: ਸਤ ਸਦਾ ਹਜੂਰੇ,
1: ਤਾਕੋ ਅੰਧਾ ਜਾਣਤ ਦੂਰੇ,
0: ਜਾਕੀ ਟਹਿਲ ਪਾਵੈ ਦਰਗਹਿ ਮਾਨ,
1: ਜਿਸੇ ਵਿਸਾਰੇ ਮੁਕਤ ਗਿਆਨ,
0: ਸਦਾ ਸਦਾ ਇਹੋ ਭੁੱਲਣ ਹਾਰ,
1: ਨਾਨਕ ਰਾਖਣ ਹਾਰੇ ਅਪਾਰ,
0: ਰਤਨ ਤਿਆਗ ਕੌਡੀ ਸੰਗ ਰਚੈ,
1: ਸਾਚ ਛੋੜ ਝੂਠ ਸੰਗ ਮਚੈ,
0: ਜੋ ਸ਼ਰਨਾ ਸੋ ਅਸਥਿਰ ਕਰ ਮਨ,

0: ਨਾਮ ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਤਨ ਕਟੰਬ ਸਵਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਵਨ ਤਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਅਸਤੀ ਅਸਭ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋਹ ਮੋਹ ਅਵਮਾਨ
1: ਮਿਥਿਆ ਆਪਸ

0: ਸਾਧਰੂ ਕੰਚਨ ਦੇਹੀ
1: ਲਿਵਲਾ ਬਹੁਤ ਸਰਾਮ ਸਨੇਹੀ
0: ਪ੍ਰਸਾਦ ਤੇਰਾ ਉੱਲਾ ਰਹਿਤ
1: ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਪ੍ਰਸਾਦ ਤੇਰੇ ਸਗਲ ਸਿਥਰ ਟਾਕੇ
1: ਮਨ ਸਰਨੀ ਪਰ ਠਾਕਰ ਪ੍ਰਭ ਤਾਕੇ
0: ਜਿਹ ਪ੍ਰਸਾਦ ਤੁਸਕੋ ਨਾ ਪਹੁੰਚੇ
1: ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ
0: ਪ੍ਰਸਾਦ ਭਾਈ ਦੁਰਲਭ ਦੇ
1: ਨਾਨਕ ਤਾਕੀ ਭਗਤ ਕਰੇ
0: ਪ੍ਰਸਾਦ ਆ ਭੁੱਖਣ ਪਰ ਹੀਜੈ
1: ਮਨ ਤੇ ਸਿਮਰਤ ਕਿਉ ਆਲਸ ਕੀਜੈ
0: ਪ੍ਰਸਾਦ ਅਸਭ ਹਸਤ ਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ
0: ਪ੍ਰਸਾਦ ਬਾਗ ਮਿਲਕ ਤਨਾ
1: ਰਾਖ ਪ੍ਰੋਏ ਪ੍ਰਭ ਆਪਣੇ ਮਨਾ
0: ਤੇਰੀ ਮਨ ਬਣਤ ਬਣਾਈ
1: ਉਠਤ ਬੈਠ ਸਤਿ ਸਹਿ ਧਿਆਈ

0: ਪ੍ਰਭੂ ਬਨ ਆਈ।
1: ਸਾਜ ਕੇ ਸੰਗ ਨਾ ਕਬੋ ਧਾਵੈ,
0: ਸਾਜ ਕੇ ਸੰਗ ਸਦਾ ਸੁਖ ਪਾਵੈ,
1: ਸਾਧ ਸੰਗ ਅਵਸਥ ਗੋਚਰ ਲਹਿ,
0: ਸਾਧੂ ਕੈ ਸੰਗ ਅਜਰ ਸਹਿ,
1: ਸਾਜ ਕੇ ਸੰਗ ਵਸੇ ਥਾਨ ਉੱਚੇ,
0: ਸਾਧੂ ਕੈ ਸੰਗ ਮਹਿਲ ਪਹੁੰਚੇ,
1: ਸਾਜ ਕੇ ਸੰਗ ਦ੍ਰਿੜੇ ਸਭ ਧਰਮ,
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ।

0: ਸੰਗ ਸਬਲ ਜਨਮ
1: ਕੇ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸੰਗ ਕਲੂਖਤ ਹਰੈ
0: ਸਾਧ ਕੇ ਸੰਗ ਨਰਕ ਪਰ ਹਰੈ

0: संग हर के गुण गाओ।
1: साध्य संग न बनते विसरे,
0: सार संसार पर निस्तरे।

जैसे जल में कमल लेप।

0: ਨਾਨਕ ਜੋ ਪਾਵਕ ਕਾ ਸਹਿਜ ਸੁਭਾਉ
1: ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਲ ਨ ਲਾਗੇ ਜਲਾ
1: ਗਿਆਨੀ ਕੇ ਮਨ ਹੋਏ ਪ੍ਰਗਾਸ
0: ਜੈਸੇ ਤਾਰੂ ਪਰ ਆਕਾਸ

0: ਮਨ ਕੀ ਵਾਸਨਾ ਮਨ ਤੇ ਡਰੇ ਨਾਨਕ ਔਰ ਕਮਰੇ ਕੋ ਐਸਾ ਪਰਸ ਬਿਸਨ ਕੀ ਮਾਇਆ ਤੇ ਹੋਏ ਭਿੰਨ ਇਸ ਵੈਸ਼ਨੋ ਕਾ ਨਿਰਮਲ ਧਰਮ ਕੇਵਲ ਭਗਤ ਕੀਰਤਨ ਸੰਗ ਰਾਜੈ
1: ਅੰਤਰ ਸਿਮਰਤ ਕੋ ਪਾਲ
0: ਸਭ ਉਪਰ ਹੋਵਤ ਕਿਰਪਾਲ
1: ਅਵਰਾ ਨਾਮ ਜਪਾਵੇ
0: ਨਾਨਕ ਉਹ ਵੈਸ਼ਨੋ ਪਰਮ ਗਤ ਪਾਵੇ
1: ਭਗਵੰਤ ਭਗਤ ਕਰ ਰੰਗ
0: ਸਗਲ ਤਿਆਗੇ ਦੁਸ਼ਟ ਕਾ ਸੰਗ
1: ਸਗਲਾ ਭਰਮ
0: ਕਰ ਪੂਜੇ ਸਗਲ ਪਾਰ ਬ੍ਰਹਮ
1: ਸੰਗ ਪਾਪਾ ਮਲ ਖੂਵੇ
0: ਤੇ ਸੁਭਾਵਤੀ ਕੀ ਮਤ ਉਤਮ ਹੋਵੇ ਮਨ ਤਨ ਅਟੈ ਬਿਸਨ ਪ੍ਰੇਤ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਰਾਮ ਨਾਮ ਆਤਮ ਮੈਂ ਸੋਧੈ
1: ਰਾਮ ਨਾਮ ਸਾਰ ਰਸ ਪੀਵੇ
0: ਉਸ ਪੰਡਤ ਕੈ ਉਪਦੇਸ਼ ਜਗ ਜੀਵੈ
1: ਕਥਾ ਹਿਰਦੇ ਵਸਾਵੇ
0: ਸੋ ਪੰਡਤ ਫਿਰ ਜੋ ਨਾਵੇ
1: ਪ੍ਰਣ ਸਿਮਰਤ ਬੂਜੇ ਮੂਲ
0: ਸੁਖਮ ਮੈਂ ਜਾਣੇ ਅਸਤੂਲ
1: ਵਰਨਾ ਕੋ ਦੇ ਉਪਦੇਸ
0: ਨਾਨਕ ਉਸ ਪੰਡਤ ਕੋ ਸਦਾ ਦੇਸ
1: ਮੰਤਰ ਸਰਬ ਕੋ ਗਿਆਨ
0: ਜੋ ਵਰਨਾ ਮੈਂ ਜਪੇ ਕੋ ਨਾਮ
1: ਕਲਿਆਣ
0: ਰੂਪ ਮੰਗਲ ਗੁਣ ਗਾਮ
1: ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਤਿਸ ਕਾ ਨਾਮ ਸਤ ਰਾਮ ਦਾਸ
1: ਐਸੀ
0: ਜੁਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੇ
0: ਜੀਵਨ ਮੁਕਤ ਸੋ ਕਹਾਵੇ
1: ਹਰ ਤੈਸਾ ਉਸ ਸੋਗ
0: ਸਦਾ ਅਨੰਤ ਨਹੀਂ ਵਿਯੋਗ ਤੈਸਾ ਅੰਮ੍ਰਿਤ ਤੈਸੀ ਵਿਖਾਟੀ
1: ਤੈਸਾ ਮਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਜਾਨ
1: ਵਰਤਾਏ ਸਾਈ ਜੁਗਤ
0: ਨਾਨਕ ਉਪਰ ਕਹੀਏ ਜੀਵਨ ਮੁਕਤ
1: ਹਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਕਰ ਰਾਖੇ ਤੈਸਾ ਧਿਆਨਾਉ
1: ਆਪੇ ਕਰਨ ਕਰਾਵਣ ਜੋਗ
0: ਪ੍ਰਭਾਵੇ ਸੋਈ ਮਨ ਹੋਗ
1: ਸਿਰੋ ਆਪ ਹੋਏ ਅਨੰਤ ਤਰੰਗ
0: ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ

0: ਆਵੋ ਤਿਤ ਤਿਤ ਲਗਨਾ
1: ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ
0: ਕਈ ਕੋਟ ਸਿੱਧ ਜਤੀ ਜੋਗੀ
1: ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪ ਪਾਏ
1: ਕਈ ਕੋਟ ਪਾਥਰ ਬਿਰਖ ਨੇ ਭਜਾਏ
0: ਕਈ ਕੋਟ ਪਵਨ ਪਾਣੀ ਬੈ ਸੰਤਰ
1: ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਅਰ ਸੂਰ ਨਿਖਿਅਤਰ
1: ਕਈ ਕੋਟ ਦੇਵ ਦਾਨ ਵਿੰਦਰ ਸਿਰ ਸਤਰ
0: ਸਗਲ ਸਮਗਰੀ ਆਪਣੇ ਸੂਤ ਧਾਰ
1: ਨਾਨਕ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਥਾਨ ਸਾਕਤ
1: ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ
0: ਕਈ ਕੋਟ ਰਾਜਸਥਾਨ ਸਾਤਕ
1: ਕਈ ਕੋਟ ਵੇਦ ਰਤਨ ਸਮਰਤ
0: ਸਾਸਤ ਕਈ ਕੋਟ ਕੀਏ ਰਤਨ ਸਮੁੰਦ
1: ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀਏ ਚਿਰ ਜੀਵੇ
1: ਕਈ ਕੋਟ ਗਿਰੀ ਮੇਰ ਸਵਰਨ ਥੀਵੇ
0: ਕਈ ਕੋਟ ਚਾਕਿਨ ਪਸਾਚ
1: ਕਈ ਕੋਟ ਭੂਤ ਪ੍ਰੇਤ ਸੁਕਰ ਮਰਗਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਰਗਾਚ ਸਭ ਤੇ ਨੇਰੇ ਸਭ ਹੂੰ ਤੇ ਦੂਰ
1: ਨਾਨਕਾ ਪਲਪਤਰਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ
1: ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵ ਮਰ ਹੈ
1: ਕਈ ਕੋਟ ਮੋਹ ਜੋਨੀ ਫਿਰ ਹੈ
0: ਕਈ ਕੋਟ ਬੈਠ ਹੀ ਖਾਹੇ
1: ਕਈ ਕੋਟ ਘਾਲੇ ਥੱਕ ਪਾਹੇ
0: ਕਈ ਕੋਟ ਕੀਏ ਤਨ ਬੰਤ
1: ਕਈ ਕੋਟ ਮਾਇਆ ਮੈਂ ਚਿੰਤ
0: ਜੈ ਭਾਣਾ ਤਹਿ ਤਹਿ ਰਾਖੇ
1: ਨਾਨਕ ਸਭ ਕਿਸ ਪ੍ਰਭ ਕੈ ਹਾਥੇ
0: ਕਈ ਕੋਟ ਭਏ ਬੈ ਰਾਗੀ
1: ਰਾਮ ਨਾਮ ਸੰਗ ਤਿਲੇ ਮਿਲਾਗੀ
0: ਕਈ ਕੋਟ ਪ੍ਰਭ ਕੋ ਖੋ ਜਾਂਤੇ
1: ਆਤਮ ਮੈਂ ਪਾਰ ਬ੍ਰਹਮ ਲਹਾਂਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ
1: ਤਿਨ

0: ਨਾਨਕ ਰਾਵਣ ਕਰਨੇ ਜੋਗ,
1: ਜੋ ਤਿਸ ਭਾਵੈ ਸੋਈ ਹੋਗ,
0: ਕਿਨ ਮੈਂ ਥਾਪੋ ਥਾਪਨ ਹਾਰਾ,
1: ਅੰਤ ਨਹੀਂ ਕਿਛ ਪਾਰਾ ਵਾਰਾ,
0: ਹੁਕਮੇ ਤਾਰ ਅਤਾਰ ਰਹਾਵੈ,
1: ਹੁਕਮੇ ਉਪਜੈ ਹੁਕਮ ਸਮਾਵੈ,
0: ਹੁਕਮੇ ਊਚ ਨੀਚ ਵਿਵਹਾਰ,
1: ਹੁਕਮੇ ਅਨਕ ਰੰਗ ਪ੍ਰਕਾਰ,
0: ਕਰ ਦੇਖੇ ਆਪਣੀ ਵਡਿਆਈ।

0: ਸੁਆਮੀ,
1: ਕੇਲੇ ਵਿਖਸੇ ਅੰਤਰ ਜਾਮੀ,
0: ਜੋ ਭਾਵੈ ਸੋ ਕਾਰ ਕਰਾਵੈ,
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
0: ਕਉ ਮਨੁੱਖ ਤੇ ਕਿਆ ਹੋਏ ਆਵੈ,
1: ਜੋ ਤਿਸ ਭਾਵੈ ਸੋਈ ਕਰਾਵੈ,
0: ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ,
1: ਜੋ ਤਿਸ ਭਾਵੈ ਸੋਈ ਕਰੇ,
0: ਅਨ ਜਾਣਤ ਵਿਖਿਆ ਮੈਂ ਰਚੇ,
1: ਜੇ ਜਾਣਤ ਆਪਣਾ ਆਪ ਬਚੈ,
0: ਪਰ ਮੈਂ ਪੂਲਾ ਦੇ ਦਿਸਤਾਵੈ,
1: ਨਿਮ ਕਮਾਏ ਚਾਰ ਕੁੰਟ ਫਿਰ ਆਵੈ,
0: ਕਰ ਕਿਰਪਾ ਜਿਸ ਆਪਣੀ ਭਗਤ ਦੇ,
1: ਨਾਨਕ ਤੇਜਾ ਨਾਮ ਮਿਲੇ,
0: ਕਿਨ ਮੈਂ ਨੀਚ ਕੀਟ ਕੋ ਰਾਜ,
1: ਪਾਰ ਬ੍ਰਹਮ ਗਰੀਬ ਨਵਾਜ,
0: ਕਾ ਦ੍ਰਿਸ਼ਟ ਕਛੂ ਨਾ ਆਵੈ,
1: ਇਸ ਤਤਕਾਲ ਦੇ ਦਿਸ ਪ੍ਰਗਟਾਵੈ,
0: ਜਾਂ ਕੋ ਆਪਣੀ ਕਰੇ ਬਖਸੀਸ,
1: ਆਖਾ ਲੇਖਾ ਨਾ ਕਰੇ ਜਗਦੀਸ,
0: ਜੀਓ ਪਿੰਡ ਸਭ ਤਿਸ ਕੀ ਰਾਸ,
1: ਘਟ ਘਟ ਪੂਰਨ ਬ੍ਰਹਮ ਪ੍ਰਕਾਸ,
0: ਆਪਣੀ ਵਨ ਤਾਪ ਬਣਾਈ,
1: ਨਾਨਕ ਜੀਵੈ ਦੇਖ ਵਡਾਈ,
0: ਇਸ ਕਾ ਬਲ ਨਾ ਹੀ ਸਹਾਥ,
1: ਕਰਨ ਕਰਾਵਨ ਸਰਬ ਕੋ ਨਾਥ,
0: ਆਗਿਆਕਾਰੀ ਵਪਰਾ ਜੀਓ,
1: ਜੋ ਤਿਸ ਭਾਵੈ ਸੋਈ ਪਨ ਥੀਓ,
0: ਅਭੂ ਉੱਚ ਨੀਚ ਮੈਂ ਵਸੈ,
1: ਕਬੂ ਸੋਗ ਹਰ ਖਰੰਗ ਹੱਸੈ,
0: ਅਭੂ ਨਿੰਦ ਚੰਦ ਵਿਵਹਾਰ,
1: ਕਬੂ ਊਵ ਆਕਾਸ਼ ਪਿਆਲ,
0: ਅਭੂ ਬੇਤਾ ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾਵਣ ਹਾਰ,
0: ਅਭੂ ਨਿਰਤ ਕਰੇ ਬਹੁ ਭਾਤ,
1: ਕਬੂ ਸੋਏ ਰਹੇ ਦਿਨ ਰਾਤ,
0: ਅਭੂ ਮਹਾ ਕ੍ਰੋਧ ਵਿਕਰਾਲ,
1: ਕਬੂ ਸਰਗ ਕੀ ਹੋ ਦਰਵਾਲ,
0: ਅਭੂ ਹੋਏ ਬਹੇ ਵਡ ਰਾਜਾ,
1: ਕਬੂ ਭਿਖਾਰੀ ਨੀਚ ਕਾ ਸਾਜਾ,
0: ਅਭੂ ਅਪ ਕੀਰਤ ਮੈਂ ਆਵੈ,
1: ਕਬੂ ਭਲਾ ਭਲਾ ਕਹਾਵੈ,
0: ਜੋ ਪ੍ਰਭ ਰਾਖੇ ਤਿਵ ਹੀ ਰਹੇ,
1: ਗੁਰ ਪ੍ਰਸਾਦ ਨਾਨਕ ਸੱਚ ਕਹੇ,
0: ਕਬੂ ਹੋਏ ਪੰਡਿਤ ਕਰੇ ਵਖਾਨ,
1: ਕਬੂ ਮੋਨ ਧਾਰੀ ਲਾਵੇ ਧਿਆਨ,
0: ਅਭੂ ਤਟ ਤੀਰਥ ਇਸਨਾਨ,
1: ਕਬੂ ਸਿੱਧ ਸਾਧਕ ਮੁਖ ਗਿਆਨ,
0: ਅਭੂ ਕੀਟ ਹਸਤ ਪਤੰਗ ਹੋਏ ਜੀਆ,
1: ਅਨਕ ਜੋਨ ਭਰਮੇ ਪਰਮੀਆ,
0: ਨਾਨਾ ਰੂਪ ਜਿਉਂ ਸੁਆਗੀ ਦਿਖਾਵੈ,
1: ਜੋ ਪ੍ਰਭ ਭਾਵੈ ਤਿਵੇ ਨਚਾਵੈ,
0: ਜੋ ਤਿਸ ਪਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨਾ ਕੋਏ,
0: ਕਬੂ ਸਾਧ ਸੰਗ ਤੇ ਹੋ ਪਾਵੈ,
1: ਉਸ ਸਥਾਨ ਤੇ ਬਹੁਰ ਨਾ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ।

0: ਪ੍ਰਭ ਲਗ ਧਰਮ ਰਾਏ ਦੇਸ ਜਾਏ
1: ਕਿਰਪਾ ਤੇ ਬੰਧਨ ਟੂਟੇ
0: ਗੁਰ ਪ੍ਰਸਾਦ ਨਾਨਕ ਹੋ ਛੂਟੈ
1: ਕਟੇ ਲਖ ਕੋਠ ਤਾਵੇ
0: ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ
1: ਭੋਗ ਵਿਖਿਆ ਕਹਿ ਕਰੇ
0: ਨਾ ਤ੍ਰਿਪਤਾਵੇ ਖਪ ਖਪ ਮਰੈ
1: ਸੰਤੋਖ ਨਹੀਂ ਕੋ ਰਾਜੇ
0: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ
0: ਵਡਭਾਗੀ ਕਿਸੈ

0: ਸਦੀ
1: ਸੰਤ ਕੇ ਦੁਖਨ ਆਰਜਾ ਘਟੇ
0: ਸੰਤ ਕੇ ਦੁਖਨ ਜਮਤੇ ਨਹੀਂ ਛੁਟੇ
1: ਸੰਤ ਕੇ ਦੁਖਨ ਸੁਖ ਸਭ ਜਾਏ
0: ਸੰਤ ਕੇ ਦੁਖਨ ਨਰਕ ਮਹਿ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ
0: ਸੰਤ ਕੇ ਦੁਖਨ ਸੋਭਾ ਤੇ ਹੀਨ
1: ਸੰਤ ਕੇ ਹਤੇ ਕੋ ਰੱਖੇ ਨਾ ਕੋਏ
0: ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੇ
0: ਨਾਨਕ ਸੰਤ ਸੰਗ ਨਿੰਦਕ ਵੀ ਕਰੇ
1: ਸੰਤ ਕੇ ਦੁਖਨ ਤੇ ਮੁਖ ਪਵੇ
0: ਸੰਤਨ ਕੇ ਦੁਖਨ ਕਾਗ ਜੋ ਲਵੇ
1: ਸੰਤਨ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਗਿਰ ਜੋਨ ਕਿਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੇ ਜਲੇ
0: ਸੰਤ ਕੇ ਦੁਖਨ ਸਭ ਕੋ ਚਲੇ
1: ਸੰਤ ਕੇ ਦੁਖਨ ਤੇ ਸਭ ਜਾਏ
0: ਸੰਤ ਕੇ ਦੁਖਨ ਨੀਚ ਨੀਚ ਆਏ
1: ਸੰਤ ਦੁਖੀ ਕਾ ਥੋਕੋ ਨਾਹੇ
0: ਨਾਨਕ ਸੰਤ ਪਾਵੇ ਤਾਂ ਓਏ ਬੀਗਤ ਪਾਏ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਖਿੰਟਿਕ ਨਾ ਪਾਈ
1: ਸੰਤ ਕਾ ਨਿੰਦਕ ਮਹਾ ਹਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀ ਹਾਰ ਲੀਨ
1: ਸੰਤ ਕੇ ਨਿੰਦਕੋ ਸਰਵ ਰੋਗ
0: ਸੰਤ ਕੇ ਨਿੰਦਕੋ ਸਦਾ ਵਿਯੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਅਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਨ ਲਾਗੇ
0: ਸੰਤ ਕੇ ਦੁਖੀ ਕੋ ਸਭ ਤਿਆਗੇ
1: ਸੰਤ ਕਾ ਦੁਖੀ ਮਹਾਂਕਾਰੀ
0: ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੇ ਮਰੇ
0: ਸੰਤ ਕੀ ਦੁਖ ਨਾ ਸੁਖ ਕੇ ਡਰੇ
1: ਸੰਤ ਕੇ ਦੁਖੀ ਕੋ ਨਾਹੀਂ ਠਾਓ
0: ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਦਵੀਚ ਤੇ ਟੁੱਟੇ
0: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਪਰਮਾਈਏ
0: ਸੰਤ ਕਾ ਦੁਖੀ ਉਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਲਦਾ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ
0: ਆਪਨ ਬੀਜ ਆਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਨ ਹਾਰ
0: ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ
0: ਜੋ ਜਲ ਮੇ ਮਛਲੀ ਲੜ ਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ
0: ਜੋ ਪਾਪ ਕੀ ਦੰਨੀ ਧਰਾਪੈ
1: ਸੰਤ ਕਾ ਦੁਖੀ ਛੁੱਟੇ ਅਕੇਲਾ
0: ਜੋ ਮੁਆਰ ਦਿਲ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਵਿਰਤ ਨਿੰਦਕਾ ਧੁਰ ਹੀ ਪਿਆ
0: ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਕਟ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਏ
0: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
0: ਸੰਤ ਕਾ ਦੁਖੀ ਉਹ ਚੱਲੇ ਨਾ ਆਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ
0: ਜੈਸਾ ਭਾਵੇ ਤੈਸਾ ਕੋਈ ਹੋਏ
1: ਦਇਆ ਕਿਰਤ ਨਾ ਮੇਟੇ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਘਟ ਤਿਸ ਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸ ਕੋ ਨਮਸਕਾਰ
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ
0: ਤਿਸੇ ਧਿਆਵੋ ਸਾਸ ਗਰਾਸ
1: ਸਭ ਕਿਸ ਵਰਤੇ ਤਿਸ ਕਾ ਕੀਆ
0: ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ

0: ਸੁਖ ਹੋਏ,
1: ਜਿਸਕਾ ਨਾਮ ਰਾ ਕੰਠ ਪਰੋਏ,
0: ਸਿਮਰ ਸਿਮਰ ਸਿਮਰ ਪ੍ਰਭ ਸੋਏ,
1: ਨਾਨਕ ਬਿਰਨ ਲਾਗੈ ਕੋਏ,
0: ਉਸਤਤ ਮਨ ਮਹਿ ਕਰ ਨਿਰੰਕਾਰ,
1: ਕਰ ਮਨ ਮੇਰੇ ਸਤ ਵਿਹਾਰ,
0: ਨਿਰਮਲ ਰਸਨਾ ਅੰਮ੍ਰਿਤ ਪੀਓ,
1: ਸਦਾ ਸਹੇਲਾ ਕਰ ਲੈ ਜੀਓ,
0: ਨੈਨੋ ਪੇਖ ਠਾਕੁਰ ਕਾ ਰੰਗ,
1: ਸਾਧ ਸੰਗ ਬਿਨ ਸੇ ਸਭ ਸੰਗ,
0: ਚਰਨ ਚੱਲੋ ਮਾਰ ਗੋਬਿੰਦ,
1: ਮਿਟੇ ਪਾਪ ਜਪੀਏ ਹਰ ਬਿੰਦ,
0: ਹਰ ਹਰ ਕਰਮ ਸ਼ਰਵਣ ਹਰ ਕਥਾ,
1: ਹਰ ਧਰੇ ਨਾਨਕ ਉਜਲ ਮਥਾ,
0: ਬੜ ਭਾਗੀ ਤੇ ਜਨ ਜਗ ਮਾਹੇ,
1: ਸਦਾ ਸਦਾ ਹਰ ਕੇ ਗੁਣ ਗਾਵੇ,
0: ਰਾਮ ਨਾਮ ਜੋ ਕਰੇ ਵਿਚਾਰ,
1: ਸੇ ਧਨਵੰਤ ਕਰੇ ਸੰਸਾਰ,
0: ਮਨ ਤਨ ਮੁਖ ਬੋਲੇ ਹਰ ਮੁਖੀ,
1: ਸਦਾ ਸਦਾ ਜਾਣੋ ਤੇ ਸੁਖੀ,
0: ਏਕੋ ਏਕ ਏਕ ਪਛਾਣੈ,
1: ਏਕੋ ਤੀਓ ਸੋਜੀ ਜਾਣੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ,
1: ਨਾਨਕ ਨੇ ਹਰ ਹਰ ਗਾਇਆ,
0: ਗੁਰ ਪ੍ਰਸਾਦ ਆਪਣੇ ਆਪ ਸੁਜੈ,
1: ਜਿਸ ਕੀ ਜਾਣੋ ਕ੍ਰਿਸ਼ਨਾ ਬੁਜੈ,
0: ਸਾ ਸੰਗ ਹਰ ਹਰ ਜਸ ਕਹਿਤ,
1: ਸਰਬ ਰੋਗ ਤੇ ਹਰਨ ਰਹਿਤ,
0: ਅੰਦਨ ਕੀਰਤਨ ਕੇਵਲ ਵਖਿਆਨ,
1: ਬ੍ਰਸਤ ਮੈਂ ਸੋਈ ਨਿਰਵਾਨ,
0: ਏਕ ਉਪਰ ਜਿਸ ਜਨ ਕੀ ਆਸਾ,
1: ਜਿਸ ਕੀ ਕਟੀਏ ਚਮਕੀ ਪਾਸਾ,
0: ਹਰ ਬ੍ਰਹਮ ਕੀ ਜਿਸ ਮਨ ਭੂਖ,
1: ਨਾਨਕ ਤਿਸੇ ਨਾ ਲਾਗੇ ਦੂਖ,
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ,
1: ਸੋ ਸੰਤ ਸਹੇਲਾ ਨਹੀਂ ਡਲਾਵੈ,
0: ਜਿਸ ਪ੍ਰਭ ਆਪਣਾ ਕਿਰਪਾ ਕਰੈ,
1: ਸੋ ਸੇਵਕ ਕੋ ਕਿਸੇ ਡਰੈ,
0: ਜੈਸਾ ਸਾ ਤੈਸਾ ਦ੍ਰਿਸ਼ਟਾਇਆ,
1: ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ,
1: ਗੁਰ ਪ੍ਰਸਾਦ ਤਾ ਸਾ ਰੂਜਿਆ,
0: ਜਬ ਦੇਖੋ ਤਬ ਸਭ ਕਿਛ ਮੂਲ,
1: ਨਾਨਕ ਸੋ ਸੁਖਮ ਸੋਈ ਅਸਥੂਲ,
0: ਨੈ ਕਿਛ ਜਨਮੈ ਨੈ ਕਿਛ ਮਰੈ,
1: ਆਪਨ ਚਲ ਤਾਪ ਹੀ ਕਰੈ,
0: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ,
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ,
0: ਆਪੇ ਆਪ ਸਗਲ ਮਹਿ ਆਪ,
1: ਅਨਕ ਜੁਗਤ ਰਚ ਤਾਪ ਅਥਾਪ,
0: ਅਭਨਾਸੀ ਨਾਹੀ ਕਿਛ ਖੰਡ,
1: ਧਾਰਨ ਧਾਰਿਓ ਬ੍ਰਹਿਮੰਡ,
0: ਲਖ ਅਭੇਵ ਪੁਰਖ ਪ੍ਰਤਾਪ,
1: ਆਪ ਜਪਾਏ ਤਾ ਨਾਨਕ ਜਾਪ,
0: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ,
1: ਸਗਲ ਸੰਸਾਰ ਉਤਰੇ ਤਿਨ ਮੰਤ,
0: ਪ੍ਰਭ ਕੇ ਸੇਵਕ ਸਗਲ ਉਧਾਰਨ,
1: ਪ੍ਰਭ

0: ਵਹਿ ਵਿਸਰਾਮ
1: ਨਾਨਕ ਤਿਨ ਪੁਰਖੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਵਸੇ ਹਰ ਸੰਗ
0: ਸਹਿਜ ਸੁਭਾਇ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਾਤੈ ਸਾਗਰ ਸਥਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ

0: ਨੀ ਲੋਚੈ ਕੋਇ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ
0: ਗਤ ਨਾਨਕ ਜਾਪੇ ਹਰਿ ਨਾਮ
1: ਰੂਪਵੰਤ ਹੋਏ ਨਾਹੀ ਮੂਹ
0: ਪ੍ਰਭ ਕੀ ਜੋਤ ਸਗਲ ਘਟ ਸੋ

0: ਗੁਰ ਚਰਨ ਲੰਕ ਨਿਸਰ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ
0: ਸਾਧੂ ਸੰਗਤ ਜੋਤ ਪ੍ਰਗਟਾਵੈ
1: ਤਿੰਨ ਸੰਤਨ ਕੀ ਵਾਸ਼

0: ਸਭ ਤਿਸਕੇ ਠਾਓ
1: ਜਪ ਜਪ ਜੀਵੇ ਨਾਨਕ ਹਰ ਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ।

0: ਸਤ ਪੁਰਖ ਸਮਹਿ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸਹਿ ਬਜਾਏ ਤਿਸੇ ਸਫਲੀ

0: ਨਾਮ ਸਤ ਸਤਿਆਵਨਹਾਰ
1: ਸਤ ਸਤ ਸਭ ਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਵਕਤਾ
0: ਸੁਰਤ ਸਤ ਸਤ ਜਸ ਸੁਣਤਾ

0: ਜਗ ਨਾਨਕ ਪ੍ਰਭ ਅਰਥ ਬਣਾਣੇ
1: ਮੰਤਨ ਨਾਮੇ ਨਾਮ ਸਮਾਨੇ

0: ਜਨ ਦੇ
1: ਜਿਨ ਆਪਣਾ ਪ੍ਰਭ ਪਛਾਤਾ
0: ਸੋ ਜਨ ਸਰਬ ਦੁੱਖ ਕਾ ਦਾਤਾ
1: ਸਰਨ ਸਰਬ ਸੁਖ ਪਾਵੇ
0: ਤਿਸਕੇ ਦਰਸਾ ਪਾਪ ਮਿਟਾਵੇ
1: ਸਗਲੀ

0: ਸਿੱਖ ਹਲਤ ਪਲਤ ਸਵਾਰੇ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ,
0: ਚੂਰੇ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਉਸਕੋ ਕਰ ਕਛ ਨਾ ਜਨਾਵੇ,
1: ਹਰ ਹਰ ਨਾਮ ਹਿਰਦੇ ਸਤਿ ਆਵੇ,
0: ਵੇਚੇ ਸਤਿਗੁਰ ਕੇ ਪਾਸ,
1: ਤੇ ਸੇਵਕ ਕੇ ਕਾਰਜ ਰਾਸ,
0: ਸੇਵਾ ਕਰਤ ਹੋਏ ਨਹਿ ਕਾਮੀ,
1: ਤਿਸ ਕੋ ਹੋਤ ਪ੍ਰਾਪਤ ਸਵਾਮੀ,
0: ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਜਿਸ ਵੇ ਗੁਰ ਕਾ ਮਨ ਮਾਨੇ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ,

0: ਗਵਨ
1: ਸੁਨ ਨਾਨਕ ਹਰ ਹਰ ਦਾ ਸ਼ਰਵਣ
0: ਨਿਰਗੁਣ ਆਪ ਸਰਗੁਣ ਵੀ ਉਹੀ
1: ਕਲਾ ਤਾਰਜਨ ਸਗਲੀ ਮੋਹੀ
0: ਚਿੱਤ ਭਾਵ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਬਿੰਦੂ ਜਾ ਨਾਹੀ ਕੋਏ
1: ਸਰਬ ਨਿਰੰਤਰ ਏਕੋ ਸੋ

0: ਮਾਤਾ ਤੀਠਣ ਹਰ ਨਾਉ
1: ਸਿਮਰ ਸਿਮਰ ਸਦਾ ਸੁਖ ਪਾਉ
0: ਗੋਬਿੰਦ ਸਹਿ ਪੂਰਨ ਹੋਏ ਆਸ
1: ਭਗਤ ਪਾਏ ਆਤਮ ਪਰਗਾਸ
0: ਕਰ ਜਾਏ ਵਸੇ ਅਬਿਨਾਸੀ
1: ਕੋ ਨਾਨਕ ਕਾਟੀ ਜਮ ਫਾਸੀ
0: ਲਖਤ ਵਿਚਾਰ ਕਹੇ ਜਨ ਸਾਚਾ
1: ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗਵਨ ਮਿਟੇ ਪ੍ਰਭ ਸੇਵ
1: ਆਪ ਤਿਆਗ ਸਰਨ ਗੁਰਦੇਵ
0: ਜਨਮ ਕਾ ਹੋਏ ਉਧਾਰ
1: ਹਰ ਹਰ ਸਿਮਰ ਪ੍ਰਾਣ ਆਧਾਰ
0: ਪਾਵਨ ਛੂਟਨ ਹਾਰੇ
1: ਸਿਮਰਤ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੋ ਮਨ ਲਾਏ
1: ਮਨ ਵੰਚਤ ਨਾਨਕ ਫਲ ਪਾਏ
0: ਸੰਗ ਨ ਚਾਲਸ ਤੇਰੇ ਧਨਾ
1: ਤੂੰ ਕਿਆ ਲਪਟਾਵੇ ਮੂਰਖ ਮਨਾ
0: ਮੀਤ ਕੁਟੰਬ ਅਰਬੰਤ
1: ਇੰਤੇ ਕਹੋ ਤੁਮ ਕਵਨ ਸਨਾਤਾ।

0: ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਚੀਤ,
0: ਕਮਲ ਰਾਖੋ ਮਨ ਮਾਹੇ,
1: ਜਨਮ ਜਨਮ ਕੇ ਕਿਲ ਵਿਖ ਜਾਹੇ,
0: ਆਪ ਜਪੋ ਅਵਰੈ ਨਾਮ ਜਪਾਵੋ,
1: ਸੁਣਤ ਕਹਿਤ ਰਹਿਤ ਗਤ ਪਾਵੋ,
0: ਸਾਰ ਭੂਤ ਸਤ ਹਰ ਕੋ ਨਾਉ।

0: ਸਗਲੀ ਮਨਾ
1: ਸਾ ਸੰਗ ਪਾਵੇ ਸੱਚ ਤਨਾ
0: ਹਰ ਪੁੰਚੀ ਸੱਚ ਕਰੋ ਵਿਵਹਾਰ
1: ਇਹਨਾਂ ਸੁਖ ਦਰ ਕਹਿ ਜੈਕਾਰ
0: ਸਭ ਨਿਰੰਤਰ ਏਕੋ ਦੇਖ
1: ਕਉ ਨਾਨਕ ਜਾਕੇ ਮਸਤਕ ਲੇਖ
0: ਏਕੋ ਜਪ ਏਕੋ ਸਾਲ ਆਹੇ
1: ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ
1: ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ
1: ਪੂਰਨ ਪੂਰਨ ਪ੍ਰਭ ਆਪ
0: ਨਾਨਕ ਵਿਸਥਾਰ ਭੈ

0: ਰੱਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੋ ਪਰ ਪਰੇ ਪ੍ਰੇਮ ਰਸ ਰੰਗ
1: ਉਪਜੈ ਚਾਉ ਸਾਧ ਕੈ ਸੰਗ
0: ਪਰੇ ਸਰਨ ਆਨ ਸਭ ਤਿਆਗ
1: ਅੰਤਰ

0: ਵਸ ਦੀ ਜੇ ਕਰ ਮਾਇਆ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਾ ਸਰਬ ਸਮਾਏ
0: ਪ੍ਰਭ ਬਖਸੰਦ ਦੀਨ ਦਿਆਲ
1: ਭਗਤ ਬਚਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ।

0: ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੇ ਕੁੰਟ ਮੁਕਤ ਮੋਕ ਪਾਏ
0: ਏਕ ਨਿਮ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਬਹੁ ਭੋਜਨ ਕਾ ਪਰ ਸੰਗੀਤ
0: ਰਸਨਾ ਜਗਤੀ ਹਰ ਹਰ ਨੀਤ
1: ਸੋ ਕਰਨੀ ਸੋਭਾ ਤਨਵੰਤ
0: ਹਿਰਦੇ ਵਸੇ ਪੂਰਨ ਗੁਰਮ

ਬੰਦ ਮੂਤ ਕੋ ਕਿਸ ਕੋ ਗਨੀ ਤਬ ਨਰਕ ਸੁਰਗ ਕੋ ਕੌਣ ਅਵਤਾਰ ਤਬ ਸ਼ਿਵ ਸਖਤ ਕਹੋ ਕਿਤ ਠਾਏ ਤਬ ਕਵਨ ਨਿਡਰ ਕਵਨ ਕਤ ਡਰੈ ਨਾਨਕ ਠਾਕੁਰ ਅਗਮਾ ਪਾਰ ਤੈ ਜਨਮ ਮਰਨ ਕੋ ਕਹਾ ਬਿਨਾਸਨ ਤਬ ਜੰਗੀ ਤਰਾਸ ਕਹੋ ਕਿਸ ਹੋਏ ਤਬ ਚਿਤਰ ਗੁਪਤ ਕਿਸ

0: ਅੰਦਰ ਲਖਤ ਕਹੁ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੇ
0: ਤੈ ਕਿਸੈ ਭੂਖ ਕਮਨ ਤ੍ਰਿਪਤਾਵੈ
1: ਕਰਾਵਨ ਕਰਨੇ ਹਾਰ
0: ਨਾਨਕ ਕਰਤੇ ਕਾ ਨਹਿ ਸਮਾਰ

0: ਨਾ ਪਾਏ,
1: ਆਪਣੇ ਭਾਣੇ ਲੈ ਸਮਾਏ,
0: ਹੁਕਮ ਤੇ ਭਿੰਨ ਨਹੀਂ ਕਿਛ ਹੋਏ,
1: ਆਪਣ ਸੂਤ ਸਭ ਜਗਤ ਪਰੋਏ,
0: ਆਪੋ ਪ੍ਰਭ ਜੀਉ ਆਪ ਬਜਾਏ,
1: ਸੱਚ ਨਾਮ ਸੋਈ ਜਨ ਪਾਏ,
0: ਸੋ ਸਮਦਰਸੀ ਤਤ ਕਵੇਤਾ,
1: ਨਾਨਕ ਸਗਲ ਸ੍ਰੇਸ਼ਟ ਕਾ ਗੀਤਾ,
0: ਜੀ ਜੰਤਰ ਸਭ ਤਾਕੇ ਹਾਥ,
1: ਨਾਥ ਕੋ ਨਾਥ,
0: ਜਿਸ ਰਾਖੇ ਤਿਸ ਕੋ ਏ ਨਾ ਮਾਰੇ,
1: ਸੋ ਮੂਆ ਜਿਸ ਮਨੋ ਵਿਸਾਰੇ,
0: ਜਿਸ ਤਾ ਜਬਰ ਕਹਾ ਕੋ ਜਾਏ,
1: ਸਭ ਸਰੇ ਏਕ ਨਿਰੰਜਨ ਰਾਏ,
0: ਜੀ ਕੀ ਜੋਤ ਜਾ ਕੇ ਸਭ ਹਾਥ,
1: ਅੰਦਰ ਬਾਹਰ ਜਾਨੋ ਸਾਥ,
0: ਗੁਣ ਦਾਨ ਬੇਅੰਤ ਅਪਾਰ,
1: ਨਾਨਕ ਦਾਸ ਸਦਾ ਬਲਿਹਾਰ,
0: ਪੂਰਨ ਪੂਰ ਰਹੇ ਦਿਆਲ,
1: ਸਭ ਉਪਰ ਹੋਵਤ ਕਿਰਪਾਲ,
0: ਆਪਣੇ ਕਰਤਵ ਜਾਣੇ ਆਪ,
1: ਅੰਦਰ ਜਾਮੀ ਰਹੋ ਵਿਆਪ,
0: ਪਾਲੇ ਜੀਅਨ ਬਹੁ ਭਾਤ,
1: ਜੋ ਜੋ ਰਚਿਓ ਸੁਖ ਸੈ ਸਿਆਤ,
0: ਭਾਵੇ ਤਿਸ ਲਏ ਮਲਾਏ,
1: ਭਗਤ ਕਰੇ ਹਰ ਕੇ ਗੁਣ ਗਾਏ,
0: ਮਨ ਅੰਤਰ ਵਿਸਵਾਸ ਕਰ ਮਾਨਿਆ,
1: ਕਰਨ ਹਰ ਨਾਨਕ ਇੱਕ ਜਾਣਿਆ,
0: ਜਨ ਲਾਗਾ ਹਰ ਏਕੇ ਨਾਏ,
1: ਤਿਸ ਕੀ ਆਸ ਨ ਬਿਰਤੀ ਜਾਏ,
0: ਸੇਵ ਕੋ ਸੇਵਾ ਬਣਿਆਈ,
1: ਹੁਕਮ ਬੂਝ ਪਰਮ ਪਦ ਪਾਈ,
0: ਇਸ ਤੇ ਉੱਪਰ ਨਹੀਂ ਵਿਚਾਰ,
1: ਜਾ ਕੇ ਮਨ ਵਸਿਆ ਨਿਰੰਕਾਰ,
0: ਬੰਧਨ ਤੋਰ ਪਏ ਨਰਵੈਰ,
1: ਅੰਦਰ ਪੂਜੇ ਗੁਰ ਕੇ ਪੈਰ,
0: ਇਹ ਲੋਕ ਸੁਖੀਏ ਪਰ ਲੋਕ ਸਹੇਲੇ,
1: ਨਾਨਕ ਹਰ ਪ੍ਰਭ ਆਪੇ ਮੇਲੇ,
0: ਸਾਧ ਸੰਗ ਮਿਲ ਕਰੋ ਆਨੰਦ,
1: ਪਰਮਾਨੰਦ,
0: ਰਾਮ ਨਾਮ ਤਤ ਕਰੋ ਵਿਚਾਰ,
1: ਲਾਲ ਦੇਖਾ ਕਰੋ ਉਧਾਰ,
0: ਅੰਮ੍ਰਿਤ ਵਚਨ ਹਰ ਕੇ ਗੁਣ ਗਾਓ,
1: ਪ੍ਰਾਣ ਤਰਨ ਕਾ ਇਹ ਸੁਆਓ,
0: ਆਠ ਪਹਿਰ ਪ੍ਰਭ ਵੇਖੋ ਨੇਰਾ,
1: ਮਿਟੇ ਅਗਿਆਨ ਵਿਨਸੇ ਅੰਧੇਰਾ,
0: ਸਨ ਉਪਦੇਸ਼ ਹਿਰਦੇ ਵਸਾਵੋ,
1: ਮਨ ਇੱਛੇ ਨਾਨਕ ਫਲ ਪਾਵੋ,
0: ਪਲਤ ਪਲਤ ਦੋਇ ਲਿਹੋ ਸਵਾਰ,
1: ਰਾਮ ਨਾਮ ਅੰਦਰ ਉਧਾਰ,
0: ਗੁਰ ਕੀ ਪੂਰੀ ਦਿਖਿਆ,
1: ਜਿਸ ਮਨ ਬਸੈ ਤੇ ਸਾਚ ਪ੍ਰੀਖਿਆ,
0: ਅੰਤਰ ਨਾਮ ਜਪੋ ਲਿਵਲਾਏ,
1: ਦੁਖ ਦਰਦ ਮਨ ਤੇ ਪਹੁ ਜਾਏ,
0: ਸੱਚ ਵਪਾਰ ਕਰੋ ਵਾਪਾਰੀ,
1: ਤਰ ਕੈ ਨਿਭੈ ਖੇਪ ਤੁਮਾਰੀ,
0: ਟੇਕਾ ਟੇਕ ਰੱਖੋ ਮਨ ਮਾਹੇ,
1: ਨਾਨਕ ਬਹੁ ਨ ਆਵੈ ਜਾਏ,
0: ਇਸ ਤੇ ਦੂਰ ਕਹਾ ਕੋ ਜਾਏ,
1: ਉਪਰੈ ਰਾਖਣ ਹਾਰ ਧਿਆਏ,
0: ਨਿਰਭਉ ਜਪੇ ਸਗਲ ਭਉ ਮਿਟੇ,
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
0: ਪ੍ਰਭ

0: ਅੰਮ੍ਰਿਤ ਜਾ ਕੇ ਦ੍ਰਿਸ਼ਟ
1: ਦਰਸ਼ਨ ਵੇਖ ਉਦਰ ਸ੍ਰੇਸ਼ਟ
0: ਚਰਨ ਕਮਲ ਜਾ ਕੇ ਅਨੂਪ
1: ਸਫਲ ਦਰਸ਼ਨ ਸੁੰਦਰ ਹਰ ਰੂਪ
0: ਕਰਮ ਸੇਵਾ ਸੇਵਕ ਪਰਵਾਨ
1: ਅੰਤਰਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਹਤ

0: ਸਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਿਗਰੀ ਇਕ ਸਕਟ ਮਾਹਿ
0: ਅਨਕ ਰੰਗ ਨਾਨਾ ਦਿਸ਼ਟਾਹਿ
1: ਨਾਨਕ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤੈ ਨਾਦ
0: ਕਹਿ ਨ ਜਾਈ ਚਰਚ ਸਮਾਧ
1: ਜਿਨ ਦੇਖਿਆ ਜਿਸੇ ਆਪ ਦਿਖਾਏ
0: ਨਾਨਕ ਤਿਸ ਜਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਦ

0: ਸੰਤਰ ਮਾਹੇ
1: ਚਾਰ ਕੁੰਟ ਦੇ ਜਿਸੇ ਸਮਾਹੇ
0: ਤੇ ਭਿੰਨ ਨਹੀਂ ਕੋ ਠਾਓ
1: ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪੁਰਾਣ ਸਿਮਰਤ ਮਹਿ ਦੇਖ
1: ਸਸਿਆ ਸੋਰ ਨਿਹੱਤਰ ਮੈਂ
0: ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ
1: ਆਪ ਡੋਲ ਨਾ ਤਬ ਹੁਣ ਡੋਲੈ
0: ਸਰਬ ਕਲਾ ਕਰ ਖੇਲੈ ਖੇਲ
1: ਬੋਲ ਨਾ ਪਾਈਏ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ
1: ਤਾਰ ਰਿਓ ਸਵਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ
1: ਨਾਨਕ ਦਿਲ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੇਖਣ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਨੇਹ ਸਭ ਬਚਨ
1: ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ
1: ਸਤ ਵਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਨ ਕਰਾਵਨ ਹਾਰ ਪ੍ਰਭ ਜਾਣੈ
0: ਅੰਤਰ ਵਸੇ ਬਾਹਰ ਭੀ ਉਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ ਸਭ ਸਤ
1: ਤਿਸ ਪ੍ਰਾਪਤੇ ਸਲੀ ਉਤਪਾਦ
0: ਤਿਸ ਭਾਵੈ ਤਾ ਕਰੇ ਵਿਸਥਾਰ
1: ਤਿਸ ਭਾਵੈ ਤਾ ਏਕ ਅਹੰਕਾਰ
0: ਅਨਕ ਕਲਾ ਲਖੀ ਨਹਿ ਜਾਏ
1: ਜਿਸ ਭਾਵੈ ਤਿਸ ਲਏ ਮਲਾਏ
0: ਕਵਨ ਨਿਕਟ ਕਵਨ ਕਹੀਐ ਦੂਰ
1: ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ
1: ਨਾਨਕ ਤਿਸ ਜਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ
1: ਸਰਬ ਨੈਣ ਆਪ ਵੇਖਣ ਹਾਰਾ
0: ਸਗਲ ਸਮਗਰੀ ਜਾ ਕਾ ਤਨਾ
1: ਆਪਨ ਜਸ ਆਪ ਹੀ ਸੁਣਾ
0: ਆਵਨ ਜਾਨਕ ਖੇਲ ਬਣਾਏ
1: ਆਗਿਆਕਾਰੀ ਕਿੰਨੀ
0: ਸਭ ਕੈ ਮਦ ਅਲਿਪਤੋ ਰਹਿ
1: ਜੋ ਕੁਛ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਭਾਵੇ ਤਾਂ ਲਏ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ
1: ਉਰੇ ਕਹੋ ਕਿਨੇ ਕਛ ਕਰਾ
0: ਆਪ ਭਲਾ ਕਰ ਤੂੰ ਤਤ ਨੀਕੀ
1: ਆਪੇ ਜਾਣੇ ਆਪਣੇ ਜੀਕੀ
0: ਆਪ ਸਾਚ ਧਾਰੀ ਸਭ ਸਾਚ
1: ਓਤ ਓਤ ਆਪਨ ਸੰਗ ਰਾਜ
0: ਤਾਂ ਕੀ ਗਤਮਿਤ ਕਹੀ ਨਾ ਜਾਏ
1: ਦੂਸਰ ਹੋਏ ਤਾਂ ਸੋ ਜੀ ਪਾਏ
0: ਤਿਸ ਕਾ ਕੀਆ ਸਭ ਪ੍ਰਵਾਨ
1: ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੇ ਤੇ ਸਦਾ ਸੁਖ ਹੋਏ
1: ਆਪ ਮਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ
1: ਜੀਵਨ ਮੁਕਤ ਜਿਸ ਨਿਰੇ ਭਗਵੰਤ
0: ਧਨ ਧਨ ਧਨ ਜਨ ਆਇਆ
1: ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਾਨਾ ਵਨ ਕਾ ਇਹ ਸੁਆਓ

0: ਸ਼ਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸ੍ਰੇਸ਼ਟ ਉਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪਰਗਾਸ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਕਰ ਨਾਉ, ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ

ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ,

ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆਰੇ ਆਏ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਸਾਹਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਵਿਚਾਰ ਅਤੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਕਿਰਪਾ ਬਖਸ਼ਿਸ਼ ਰਹਿਮਤ ਹੋਈ ਆਪ ਜੀ ਦੀਆਂ ਗੁਰਮੁਖ ਪਿਆਰੀਆਂ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਸੰਗਤੀ ਰੂਪ ਵਿੱਚ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਹੋਏ ਕਿਰਪਾ ਕਰਨੀ ਬਾਣੀ ਪੜ੍ਹਦੇ ਹਾਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ ਸਰਬੱਤ ਜੀਆਂ ਦਾ ਭਲਾ ਕਰਨਾ ਸਭ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆਂ ਜੀ ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ ਕਿਰਪਾ ਕਰੋ ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ।

ਬਲਿਹਾਰੀ ਕੁਦਰਤ ਵੱਸਿਆ ਤੇ ਰੰਤਨਾ ਦਾ ਹੀ ਲੱਖਿਆ ਰਹਾ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾਂ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਵਾਲੇ।